जन्म मरण दुख जाए।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ ਹੋਵੇ ਸਿਫਤ ਖਸਮ ਦੀ ਨੂਰ ਅਰਸ਼ਾਂ ਕੁਰਸ਼ਾਂ ਝੱਟੀਏ ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਧਾਰ ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸ

0: हरी अर बहु लोग सियाने रहाओ।
1: आप जी रोजाना इस स्थान तो अमृतमयी बाणी दी लड़ीवार शब्द विचार दा लाहा प्राप्त करदे आ रहे हो। धन धन गुरु तेग बहादुर साहिब नवें पातशाह सतगुरु जी वल्लों राग बिहागड़ा दे विच जो पावन शब्द उचारण कीता, गुरु ग्रंथ साहिब महाराज जी दी पावन बाणी पावन अंग 537 दे उपर सुभायमान है। शब्द दी आरंभता एक ओंकार सतगुर प्रसाद, एक अकाल पुरख परमेश्वर जो ए बहुरंगी दुनिया परमेश्वर ने बनाई है, साजी है, सवारी है, और इस बहुरंगी दुनिया दे विच सबना दे विच वो आप वरतदियां होया भी उदा कोई अपना रंग नहीं है। आपे हर एक रंग है, आपे बहुरंगी, जिड़ा उदा अपना एक रंग है वो बयान नहीं कीता जा सकता, क्योंकि वो ए रंग नहीं जिड़े रंग असी देख रहे हैं। रूप ना रेख ना रंग किच त्रै गुण ते प्रभ भिन्न, सबना दे विच वो वरतदा है, वरत रहा है और सदा ही वरतदा रहेगा, इदे विच कोई शक नहीं। एक ओंकार दे नाल सानू जोड़न तो पहला सानू एक ओंकार दा ज्ञान भी करवाया। ये नहीं कि तुसी एक ओंकार दा उचारण करी चलो, उदी परिभाषा भी समझाई है, ज्ञान भी दिता है और एक ओंकार दे विच समाउण दा तरीका भी दस्या है कि किवें तुसी एक दे विच लीन हो जाना, एक विच समा जाना और किहड़े तल ते, शरीरक तल ते के आत्मक तल ते। पूरा ज्ञान सानू दिता है पर वो किस दे राही? सतगुर प्रसाद, सतगुरु दी किरपा दे द्वारा। असी एक अकाल पुरख परमेश्वर नूं जानन समझन लई और सदा वास्ते समा जान वास्ते आए हाँ। साड़ी इत्थे अरदास यही है ना, अब की बार बख्श बंदे को बहुर ना पवजल फेरा। ये बहुर ना पवजल फेरा तां होएगा जे असी एक अकाल पुरख परमेश्वर विच सदा ली लीन हो जांगे आत्मक तल ते, पर वो तां होएगा जे सानू एक दी समझ होएगी। नदियां तां ही समुंदर दा रूप हो सकदियां है, एक ते उन्हां दा चलना समुंदर वल होवे ते दूसरा उन्हां नूं पता होवे कि असी जा किथे रहे हैं, फिर वो समुंदर विच समा के नदियां समुंदर दा रूप हो जांदियां। हुण सानू पता ही नहीं असी जाना किथे है और असी जा किथे रहे हैं। अध्यात्मक तल ते सानू ये सोझी नहीं है, बाहर दे तल ते ते पता है भी जे घरों तुरे हाँ तो जाना किथे है, ਅਸੀਂ ਕੀ ਸੋਚ ਕੇ ਚੱਲੇ ਹਾਂ ਵੀ ਕਿਹੜੀ ਮੰਜ਼ਿਲ 'ਤੇ ਪਹੁੰਚਣਾ ਹੈ, ਉਹਦਾ ਰਸਤਾ ਕੀ ਹੈ, ਪੂਰੀ ਜਾਣਕਾਰੀ ਲੈ ਕੇ ਚੱਲਦੇ ਹਾਂ। ਜਦੋਂ ਵੀ ਅਸੀਂ ਦੂਰ ਦਾ ਸਫ਼ਰ ਕਰਦੇ ਹਾਂ ਅਤੇ ਘਰ ਵਿੱਚ ਪਹਿਲਾਂ ਜਾਣਕਾਰੀ ਲੈ ਕੇ ਚੱਲਦੇ ਹਾਂ ਵੀ ਕਿਹੜਾ ਕਿਹੜਾ ਰਸਤਾ ਠੀਕ ਰਹੇਗਾ, ਬੜੇ ਧਿਆਨ ਨਾਲ ਸਮਝਣਾ, ਪੂਰੀ ਜਾਣਕਾਰੀ ਲੈ ਕੇ ਵੀ ਕਿਹੜਾ ਰਸਤਾ ਜਿਹੜਾ ਉਹ ਸਾਡੇ ਸਫ਼ਰ ਦੇ ਵਿੱਚ ਠੀਕ ਰਹੇਗਾ, ਜਿਹਦੇ ਵਿੱਚ ਪਰੇਸ਼ਾਨੀਆਂ ਨਾ ਹੋਣ, ਜਿਹਦੇ ਵਿੱਚ ਕੋਈ ਮੁਸ਼ਕਲ ਨਾ ਆਵੇ, ਕੋਈ ਰੁਕਾਵਟ ਨਾ ਆਵੇ। ਫਿਰ ਉਸ ਰਸਤੇ 'ਤੇ ਚਾਹੀਦਾ ਕੀ ਹੈ, ਪੂਰਾ ਅਸੀਂ ਗਿਆਨ ਲੈ ਕੇ ਚੱਲਦੇ ਹਾਂ ਵੀ ਉਹ ਸਫ਼ਰ ਜਿਹੜਾ ਹੈ ਉਹ ਟ੍ਰੇਨ ਦੇ ਰਾਹੀਂ ਹੋ ਸਕਦਾ ਹੈ, ਬੱਸ ਦੇ ਰਾਹੀਂ ਹੋ ਸਕਦਾ ਹੈ, ਜਾਂ ਉਹ ਸਮੁੰਦਰੀ ਜਹਾਜ਼ ਦੇ ਰਾਹੀਂ ਹੋ ਸਕਦਾ ਹੈ, ਜਾਂ ਹਵਾਈ ਜਹਾਜ਼ ਦੇ। ਪੂਰੀ ਜਾਣਕਾਰੀ ਲੈ ਕੇ ਚੱਲਦੇ ਹਾਂ। ਪਰ ਜਦੋਂ ਪਰਮੇਸ਼ਵਰ ਨੂੰ ਮਿਲਣ ਦੀ ਗੱਲ ਅਤੇ ਪਰਮੇਸ਼ਵਰ ਵੱਲ ਚੱਲਣ ਦੀ ਗੱਲ ਆਵੇ, ਫਿਰ ਸਾਡਾ ਗਿਆਨ ਅਧੂਰਾ ਹੈ। ਅਤੇ ਜਿੱਥੇ ਅਧੂਰਾ ਗਿਆਨ ਹੋਏਗਾ ਉੱਥੇ ਰੁਕਣਾ ਵੀ ਹੈ, ਉੱਥੇ ਸੁਣਨਾ ਵੀ ਹੈ, ਔਰ ਜਿਹੜੇ ਪਾਸੇ ਕੋਈ ਤੋਰ ਦੇਗਾ ਫਿਰ ਤੁਰਨਾ ਵੀ ਹੈ, ਕਿਉਂਕਿ ਅਧੂਰਾ ਗਿਆਨ ਹੈ ਨਾ। ਰਸਤੇ ਵਿੱਚ ਜਾਣਕਾਰੀ ਅਸੀਂ ਨਹੀਂ ਸੀ ਲੈ ਕੇ ਘਰੋਂ ਤੁਰੇ, ਇਸ ਵਾਸਤੇ ਰਸਤੇ 'ਚ ਭਟਕ ਗਏ। ਜਾਣਾ ਤਾਂ ਸੀ ਪਰਮੇਸ਼ਵਰ ਨੂੰ ਮਿਲਣ ਵਾਸਤੇ, ਚੱਲਣਾ ਤਾਂ ਸੀ ਹਰੀ ਨੂੰ ਮਿਲਣ ਵਾਸਤੇ, ਪਰਮੇਸ਼ਵਰ ਨੂੰ, ਪਰ ਰਸਤੇ ਵਿੱਚ ਹੀ ਅਟਕ ਗਏ। ਕਿਉਂ? ਕਿਉਂਕਿ ਪਤਾ ਨਹੀਂ ਸੀ, ਗਿਆਨ ਨਹੀਂ ਸੀ। ਫਿਰ ਸਾਨੂੰ ਕੋਈ ਮੜੀਆਂ ਵਾਲੇ ਪਾਸੇ ਲੈ ਤੁਰਿਆ, ਕੋਈ ਮਸਾਣਾ ਵਾਲੇ ਪਾਸੇ, ਕੋਈ ਦੇਹਧਾਰੀਆਂ ਵਾਲੇ ਪਾਸੇ, ਕੋਈ ਤੀਰਥਾਂ ਵਾਲੇ ਪਾਸੇ, ਕੋਈ ਸੂਰਜ ਦੇ ਨਾਲ ਜੋੜਨ ਦੀਆਂ ਗੱਲਾਂ ਕਰਨ ਲੱਗ ਗਿਆ, ਕੋਈ ਚੰਦਰਮਾ ਦੇ ਨਾਲ, ਕਿਸੇ ਨੇ ਪੂਰਬ ਦਾ ਰਸਤਾ ਦੱਸ ਦਿੱਤਾ, ਕਿਸੇ ਨੇ ਪੱਛਮ ਦਾ, ਕਿਸੇ ਨੇ ਉੱਤਰ ਦਾ, ਕਿਸੇ ਨੇ ਦੱਖਣ ਦਾ। ਹੁਣ ਪਰੇਸ਼ਾਨੀ ਘਟਣ ਦੀ ਬਜਾਏ ਪਰੇਸ਼ਾਨੀ ਹੋਰ ਵੱਧ ਗਈ ਵੀ ਮੈਂ ਰਸਤਾ ਇੱਕ ਪੁੱਛਿਆ ਸੀ ਪਰ ਇੱਥੇ ਦੱਸਣ ਵਾਲਿਆਂ ਨੇ ਤੇ ਚਾਰ ਰਸਤੇ ਦੱਸ ਦਿੱਤੇ, ਹੁਣ ਮੈਂ ਚਾਰਾਂ ਦੇ ਵਿੱਚ ਚੱਲਾਂ ਕਿਹੜੇ ਰਸਤੇ? ਪੁੱਛਣ 'ਤੇ ਪਤਾ ਲੱਗਾ ਕੋਈ ਕਹਿੰਦਾ ਪੂਰਬ ਨੂੰ, ਕੋਈ ਕਹਿੰਦਾ ਪੱਛਮ ਨੂੰ, ਕੋਈ ਆਖਦਾ ਉੱਤਰ ਅਤੇ ਕੋਈ ਦੱਖਣ। ਹੁਣ ਵਿਚਕਾਰ ਖਲੋਤਾ ਹੋਇਆ ਮੇਰੇ ਵਰਗਾ ਸੋਚਦਾ ਵੀ ਹੁਣ ਮੈਂ ਜਾਵਾਂ ਕਿੱਥੇ? ਇਹ ਤਾਂ ਬੜਾ ਔਖਾ ਹੋ ਗਿਆ ਵੀ ਪਹਿਲੇ ਇੱਕ ਰਸਤਾ ਪੁੱਛਦਾ ਸੀ, ਦੱਸਣ ਵਾਲਿਆਂ ਨੇ ਚਾਰ ਦੱਸ ਦਿੱਤੇ, ਹੁਣ ਇਹ ਚੌਰਾਹਾ ਬਣ ਗਿਆ। ਹੁਣ ਚੌਰਾਹੇ ਦੇ ਵਿੱਚ ਖਲੋਤਾ ਹੋਇਆ ਪਰੇਸ਼ਾਨ ਹੁੰਦਾ ਕਿਉਂਕਿ ਉਹਨੂੰ ਹੁਣ ਚਾਰਾਂ ਵਿੱਚੋਂ ਇੱਕ ਵੀ ਦੱਸਣ ਵਾਲਾ ਨਹੀਂ ਮਿਲਦਾ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਲੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਂ ਕੋ ਸੀਸ ਨਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ। ਹੁਣ ਇੱਥੇ ਚੁਰਾਹੇ ਦੇ ਵਿੱਚ ਖਲੋਤਾ ਪਰੇਸ਼ਾਨ ਹੋ ਰਿਹਾ ਵੀ ਮੈਂ ਕਿਹੜੇ ਰਸਤੇ ਦੇ ਵਿੱਚ ਚੱਲਾਂ? ਉੱਥੇ ਫਿਰ ਸਤਿਗੁਰ ਪ੍ਰਸਾਦ, ਉੱਥੇ ਫਿਰ ਸਤਿਗੁਰੂ ਦੀ ਕਿਰਪਾ ਦੀ ਲੋੜ ਹੈ। ਜਦੋਂ ਗੁਰੂ ਦੀ ਕਿਰਪਾ ਦੀ ਲੋੜ ਪਈ ਤੇ ਫਿਰ ਬੇਨਤੀ ਕੀਤੀ, ਗੁਰਾ ਇੱਕ ਦੇ ਬੁਝਾਈ। ਫਿਰ ਸਮਝ ਲਿਓ ਚੱਲਿਆ ਸੀ ਵੀ ਇਸ ਰਸਤੇ ਤੁਰਾਂਗਾ, ਮੰਜ਼ਿਲ 'ਤੇ ਪਹੁੰਚਾਂਗਾ। ਰਸਤੇ ਵਿੱਚ ਆ ਕੇ ਨਹੀਂ ਸਮਝ ਆਈ ਕਿਸ ਪਾਸੇ ਜਾਣਾ, ਪੁੱਛਣ 'ਤੇ ਦੱਸਣ ਵਾਲੇ ਨੇ ਚੁਰਾਹੇ ਵਿੱਚ ਲਿਆ ਕੇ ਖੜਾ ਦਿੱਤਾ, ਇੱਕ ਨੇ ਪੂਰਬ, ਇੱਕ ਨੇ ਪੱਛਮ, ਇੱਕ ਨੇ ਉੱਤਰ, ਇੱਕ ਨੇ ਦੱਖਣ। ਹੁਣ ਚੁਰਾਹੇ ਵਿੱਚ ਖਲੋਤਾ ਹੋਇਆ ਪਰੇਸ਼ਾਨ ਹੁੰਦਾ ਅਤੇ ਫਿਰ ਸਤਿਗੁਰੂ ਅੱਗੇ ਅਰਦਾਸ ਕੀਤੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਮੈਨੂੰ ਦੱਸੋ ਇਹ ਚੁਰਾਹੇ ਵਿੱਚ ਮੈਂ ਕਿਹੜੇ ਰਸਤੇ ਜਾਵਾਂ? ਫਿਰ ਭੂਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਮੈਂ ਵਾਰੇ ਜਾਵਾਂ ਸਤਿਗੁਰੂ ਤੋਂ ਜਿਹਨੇ ਮੈਨੂੰ ਰਸਤਾ ਦੱਸ ਦਿੱਤਾ। ਕੀ ਦੱਸਿਆ? ਕਹਿੰਦੇ ਜਿਹੜੇ ਇਹ ਚੁਰਾਹੇ ਵਿੱਚ ਤੂੰ ਖਲੋਤਾ ਨਾ, ਚਾਰ ਦੱਸਣ ਵਾਲਿਆਂ ਨੇ ਜੇ ਤੈਨੂੰ ਦੱਸਿਆ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਚਾਰੇ ਰਸਤੇ ਦੇ ਵਿੱਚ ਦੱਸਣ ਵਾਲਿਆਂ ਨੇ ਖੁਦ ਉਹਦਾ ਭੇਦ ਨਹੀਂ ਪਾਇਆ, ਤੇ ਉਹ ਤੇਰੇ ਸਾਹਮਣੇ ਉਹਦਾ ਖੁਲਾਸਾ ਕਿਵੇਂ ਕਰਨਗੇ ਜਿਹਨੂੰ ਆਪ ਨਹੀਂ ਪਤਾ? ਫਿਰ ਪੁੱਛਿਆ ਵੀ ਧਿਆਨ, ਬੜੇ ਧਿਆਨ ਨਾਲ ਆਪ ਜੀ ਰੋਜ਼ ਗੁਰਬਾਣੀ ਸੁਣਦੇ ਹੋ, ਜਦੋਂ ਚਾਰੇ ਰਸਤੇ ਗੁਰੂ ਮਹਾਰਾਜ ਨੇ ਕਿਹਾ ਵੀ ਚਾਰਾਂ ਦੇ ਵਿੱਚ ਹੀ ਨਹੀਂ, ਹੁਣ ਹੋਰ ਪਰੇਸ਼ਾਨੀ ਵੱਧ ਗਈ ਵੀ ਜੇ ਚਾਰਾਂ ਦੇ ਵਿੱਚ ਹੀ ਨਹੀਂ ਫਿਰ ਉਹ ਹੈ ਕਿੱਥੇ? ਫਿਰ ਰਸਤਾ ਕਿਹੜਾ ਹੈ? ਨਾ ਉਹ ਪੂਰਬ, ਨਾ ਉੱਤਰ, ਨਾ ਪੱਛਮ, ਨਾ ਦੱਖਣ, ਨਾ ਸੂਰਜ ਵੱਲ, ਨਾ ਚੰਦਰਮਾ ਵੱਲ ਮੁੱਖ ਕਰਕੇ ਫਿਰ ਉਹ ਹੈ ਕਿੱਥੇ? ਸਤਿਗੁਰੂ ਮਹਾਰਾਜ ਹੁਣ ਰਸਤਾ ਦੱਸੋ, ਚਾਰੇ ਰਸਤੇ ਤੁਸੀਂ ਕਹਿ ਦਿੱਤਾ ਵੀ ਇਹ ਗਲਤ ਨੇ, ਇਹ ਉਸ ਪਰਮੇਸ਼ਵਰ ਇੱਕ ਓਅੰਕਾਰ ਵੱਲ ਨਹੀਂ ਜਾਣਦੇ, ਫਿਰ ਜਾਂਦਾ ਕਿਹੜਾ ਰਸਤਾ? ਕਿਉਂਕਿ ਚਾਰ ਸੀ, ਚਾਰੇ ਹੀ ਤੁਸੀਂ ਕਹਿ ਦਿੱਤਾ ਗਲਤ ਨੇ। ਸਤਿਗੁਰੂ ਮਹਾਰਾਜ ਕਹਿੰਦੇ ਸਭ ਕਿਛ ਘਰ ਮੈਂ ਹੈ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ। ਮਹਾਰਾਜ ਕਹਿੰਦੇ ਉਹ ਬਾਹਰ ਦਾ ਰਸਤਾ ਹੀ ਨਹੀਂ ਹੈ, ਉਹ ਰਸਤਾ ਬਾਹਰ ਦਾ ਹੈ ਹੀ ਨਹੀਂ। ਚਲੋ ਅਸੀਂ ਅੱਜ ਆਸਮਾਨ 'ਤੇ ਪਹੁੰਚ ਗਏ ਹਾਂ ਅਤੇ ਰਸਤਾ ਤਾਂ ਉਹ ਵੀ ਨਹੀਂ ਹੈ। ਜਿਹੜੇ ਆਸਮਾਨ 'ਤੇ ਜਾ ਕੇ ਆਏ ਉਹਨਾਂ ਨੂੰ ਦਿਸਿਆ ਕੋਈ ਰੱਬ ਦਾ ਘਰ ਬਣਿਆ ਉੱਥੇ? ਵੀ ਉਹ ਅਸੀਂ ਰੱਬ ਦਾ ਘਰ ਦੇਖ ਕੇ ਆਏ ਹਾਂ, ਅਸੀਂ ਚੰਦਰਮਾ 'ਤੇ ਜਾ ਕੇ ਆਏ ਹਾਂ, ਅਸੀਂ ਗ੍ਰਹਿ 'ਤੇ ਜਾ ਕੇ ਆਏ ਹਾਂ, ਪਰ ਰੱਬ ਦਾ ਘਰ ਤਾਂ ਉਹਨਾਂ ਨੂੰ ਵੀ ਨਹੀਂ ਦਿਸਿਆ। ਮਹਾਰਾਜ ਕਹਿੰਦੇ ਉਹ ਰਸਤਾ ਅੰਦਰ ਹੈ, ਤੂੰ ਬਾਹਰ ਤੁਰਿਆ ਫਿਰਦਾ ਤੇ ਰਸਤਾ ਤੇ ਅੰਦਰ ਹੈ। ਹੁਣ ਅੰਦਰ ਰਸਤਾ ਹੈ ਪਰ ਮੈਨੂੰ ਕਿਉਂ ਨਹੀਂ ਦਿਸਦਾ? ਕਿਉਂਕਿ ਮਹਾਰਾਜ ਕਹਿੰਦੇ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ। ਫਿਰ ਮਹਾਰਾਜ ਕੀ ਕਰਾਂ? ਕਹਿੰਦੇ ਆ ਲੈ ਗਿਆਨ ਗੁਰਬਾਣੀ ਦੀ ਰੋਸ਼ਨੀ ਲੈ ਲੈ, ਗੁਰਬਾਣੀ ਇਸ ਜੱਗ ਮੈਂ ਚਾਨਣ, ਫਿਰ ਤੂੰ ਇਸ ਰਸਤੇ ਉੱਤੇ ਤੁਰ। ਇਹ ਸਰੀਰ ਨੇ ਨਹੀਂ ਤੁਰਨਾ। ਫਿਰ ਮਹਾਰਾਜ ਤੁਰਨਾ ਕਿੱਦਾਂ? ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਲੈ ਕੇ ਤੁਰ। ਸੁਰਤ ਨੂੰ ਸ਼ਬਦ ਨਾਲ ਜੋੜ ਕੇ ਤੁਰੇਗਾ ਤੇ ਅੰਦਰ ਚਾਨਣ ਹੁੰਦਾ ਜਾਏਗਾ, ਅੰਦਰ ਪ੍ਰਕਾਸ਼ ਹੁੰਦਾ ਜਾਏਗਾ। ਆ ਤਾਰਾਂ ਜੁੜੀਆਂ ਤਾਂ ਹੀ ਲਾਈਟ ਜਗ ਰਹੀ ਹੈ ਨਾ। ਜੇ ਤਾਰ ਨਾ ਜੁੜੀ ਹੋਵੇ ਤੇ ਜਿੰਨਾ ਮਰਜ਼ੀ ਤੁਸੀਂ ਮਹਿੰਗਾ ਬੱਲਬ ਟਿਊਬ ਜਿਹੜੀ ਹੈ ਲਿਆ ਕੇ ਲਾ ਦਿਓ, ਉਹਨੇ ਰੋਸ਼ਨੀ ਕਰਨੀ ਨਹੀਂ ਕਿਉਂਕਿ ਕਨੈਕਸ਼ਨ ਨਹੀਂ ਜੁੜਿਆ। ਮਹਿੰਗੇ ਤੋਂ ਮਹਿੰਗਾ ਵੀ ਲੈ ਕੇ ਅਸੀਂ ਬੱਲਬ ਲਗਾ ਦਈਏ ਪਰ ਉਹਨੇ ਰੋਸ਼ਨੀ ਨਹੀਂ ਕਰਨੀ ਜਿੰਨਾ ਚਿਰ ਕਨੈਕਸ਼ਨ ਨਹੀਂ ਜੁੜਦਾ, ਤਾਰ ਨਹੀਂ ਜੁੜਦੀ। ਸਾਡੇ ਅੰਦਰ ਚਾਨਣ ਕਦੋਂ ਹੋਏਗਾ? ਜਦੋਂ ਸ਼ਬਦ ਗੁਰੂ ਸੁਰਤ ਧੁਨ, ਸੁਰਤ ਜਦੋਂ ਸ਼ਬਦ ਨਾਲ ਜੁੜ ਜਾਏ ਫਿਰ ਪ੍ਰਕਾਸ਼ ਹੈ। ਮਹਾਰਾਜ ਕਹਿੰਦੇ ਜਦੋਂ ਤੂੰ ਸ਼ਬਦ ਲੈ ਕੇ ਗੁਰੂ ਨੂੰ ਤੇ ਸੁਰਤ ਨੂੰ ਲੈ ਕੇ ਤੁਰੇਗਾ, ਅੰਦਰ ਪ੍ਰਕਾਸ਼ ਹੋਏਗਾ, ਪਤਾ ਲੱਗੇਗਾ ਸਭ ਕੁਛ ਘਰ ਮੈਂ ਬਾਹਰ ਨਹੀਂ। ਸਾਰਾ ਕੁਛ ਤੇ ਘਰ ਵਿੱਚ ਹੀ ਸੀ। ਬਾਹਰ ਟੋਲੇ ਸੋ ਭਰਮ ਭੁਲਾਈ, ਤੇਰੀ ਹਾਲਤ ਉਸ ਹਿਰਨ ਦੀ ਤਰ੍ਹਾਂ ਹੈ ਜੋ ਕਸਤੂਰੀ ਅੰਦਰ ਹੈ ਖੁਸ਼ਬੋ ਪਰ ਭਾਲਦਾ ਬਾਹਰ ਹੈ, ਭਟਕਦੇ ਭਟਕਦੇ ਸ਼ਿਕਾਰੀ ਦੇ ਹੱਥ ਆ ਜਾਂਦਾ। ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਬਸ ਆਹ ਹਾਲਤ ਹੈ ਸਾਡੀ, ਅਸੀਂ ਅੰਦਰ ਦਾ ਗਿਆਨ ਨਹੀਂ ਲੈ ਪਾ ਰਹੇ, ਅਸੀਂ ਇੱਕ ਓਅੰਕਾਰ ਨੂੰ ਸਮਝ ਨਹੀਂ ਪਾ ਰਹੇ ਹਾਂ। ਸਾਨੂੰ ਹਜੇ ਇੱਕ ਪਰਮੇਸ਼ਵਰ ਦੀ ਸੋਝੀ ਨਹੀਂ ਆਈ ਹੈ, ਕਿਉਂਕਿ ਅੰਦਰ ਪ੍ਰਕਾਸ਼ ਨਹੀਂ ਹੋ ਰਿਹਾ, ਭਾਵ ਗਿਆਨ ਨਹੀਂ ਹੋ ਰਿਹਾ, ਸਮਝ ਨਹੀਂ ਆ ਰਹੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਭਗਤ ਜਨਾਂ ਨੂੰ ਸਮਝ ਆਈ, ਉਹਨਾਂ ਨੇ ਵੀ ਆਖਿਆ ਵੀ ਉਹ ਤੇ ਘਰ ਵਿੱਚ ਹੈ, ਉਹਦਾ ਹਿਰਦੇ ਵਿੱਚ ਵੱਸਦਾ ਹੈ। ਰਸਤਾ ਗਲਤ ਹੋ ਗਿਆ, ਅਸੀਂ ਰਸਤਾ ਜਿਹੜਾ ਸੀ ਉਹ ਗਲਤ ਚੁਣ ਲਿਆ, ਕਿਉਂਕਿ ਉਹ ਬਾਹਰ ਤੁਸੀਂ ਨਕਸ਼ੇ ਵਿੱਚ ਦੇਖੋ ਬਾਹਰ ਕੋਈ ਰਸਤਾ ਹੀ ਨਹੀਂ ਹੈ। ਬੇਗਮ ਪੂਰਾ ਸ਼ਹਿਰ ਕੋ ਨਾਓ, ਕਿਹੜਾ ਰਸਤਾ ਜਾਂਦਾ ਤੁਸੀਂ ਦੇਖੋ ਮੈਪ ਦੇ ਵਿੱਚ, ਉਹ ਰਸਤਾ ਕਿਤੇ ਹੈ ਹੀ ਨਹੀਂ ਬਣਿਆ, ਉਹ ਅੰਦਰ ਹੈ, ਉਹ ਸੁਰਤ ਨੇ ਪਹੁੰਚਣਾ ਹੈ ਉੱਥੇ। ਸੁਰਤ ਨੇ ਜਿਹੜੇ ਪੜਾਅ ਨੇ ਉਹ ਪਾਰ ਕਰਨੇ ਆ। ਆਪਾਂ ਕਿਤੇ ਜਾਂਦੇ ਹਾਂ ਨਾ, ਸਟੇਸ਼ਨ ਆਉਂਦੇ ਨੇ, ਅਸੀਂ ਅੰਮ੍ਰਿਤਸਰ ਸਾਹਿਬ ਜਾਣਾ ਹੋਵੇ ਇੱਥੋਂ ਰਸਤੇ ਵਿੱਚ ਸਟੇਸ਼ਨ ਆਉਂਦੇ ਆ ਨਾ, ਇੱਥੋਂ ਦਿੱਲੀ ਜਾਣਾ ਹੋਵੇ ਸਟੇਸ਼ਨ ਆਉਂਦੇ ਆ, ਜਿੱਥੇ ਰੁਕਣਾ ਨਹੀਂ ਸੀ, ਬਸ ਸਮਝਣਾ ਸੀ ਵੀ ਇਹ ਆਹ ਸਟੇਸ਼ਨ ਹੈ, ਇਹ ਇਹ ਹੈ, ਪਰ ਮੇਰੀ ਮੰਜ਼ਿਲ ਅੱਗੇ ਹੈ। ਅੰਦਰ ਵੀ ਸਟੇਸ਼ਨ ਬਣੇ ਹੋਏ ਆ। ਜਦੋਂ ਸੁਰਤ ਨੇ ਸ਼ਬਦ ਨੂੰ ਲੈ ਕੇ ਚੱਲਣਾ ਤਾਂ ਅੰਦਰ ਕੀ ਹੈ, ਮਤ ਹੈ, ਮਨ ਹੈ, ਬੁੱਧ ਹੈ, ਅਸੀਂ ਇਸ ਤੋਂ ਅੱਗੇ ਲੰਘਣਾ ਸੀ। ਜਦੋਂ ਅਸੀਂ ਇਹਨਾਂ ਤੋਂ ਸੁਰਤ ਨੂੰ ਅਗਾਂਹ ਲੰਘਾਉਣਾ ਸੀ, ਅੱਗੇ ਲੰਘੀ ਨਹੀਂ, ਸੁਰਤ ਇੱਥੇ ਹੀ ਅਟਕ ਗਈ, ਮਤ 'ਤੇ ਹੀ ਅਟਕ ਗਈ, ਸੁਰਤ ਅੱਗੇ ਜਾ ਹੀ ਨਹੀਂ ਸਕੀ, ਕਿਉਂਕਿ ਇਹਨੂੰ ਰਸਤਾ ਹੀ ਨਹੀਂ ਮਿਲਿਆ ਮਤ ਤੋਂ ਅੱਗੇ ਜਾਣ ਦਾ। ਅਤੇ ਜਿੱਥੇ ਰਸਤਾ ਖਰਾਬ ਹੋਵੇ ਪਹਿਲਾਂ ਉਹਦੀ ਮੁਰੰਮਤ ਕਰਨੀ ਪੈਂਦੀ ਹੈ, ਮੁਰੰਮਤ ਹੋ ਗਈ, ਰਸਤਾ ਠੀਕ ਹੋ ਗਿਆ, ਫਿਰ ਅੱਗੇ ਚੱਲਿਆ ਜਾਣਾ, ਜਾਮ ਲੱਗ ਜਾਂਦਾ ਨਾ। ਪੁੱਛਿਆ ਜੀ ਕੀ ਹੋਇਆ, ਕਹਿੰਦੇ ਅੱਗੇ ਰਸਤੇ ਸੜਕ ਦਾ ਕੰਮ ਚੱਲਦਾ, ਜਦੋਂ ਉਹ ਠੀਕ ਹੋ ਗਈ ਤਾਂ ਜਾਮ ਖੁੱਲ੍ਹ ਗਿਆ, ਸਾਡੀ ਸੁਰਤ ਜਾਮ ਹੋ ਗਈ ਮਨ ਮਤ 'ਤੇ। ਜਦੋਂ ਇਹ ਮਤ ਵਿੱਚੋਂ ਦੀ ਸੁਰਤ ਨਿਕਲੀ ਤਾਂ ਅੱਗੇ ਮਨ 'ਤੇ ਅਟਕ ਗਈ, ਜਦੋਂ ਇਹ ਮਨ 'ਤੇ ਅਟਕੀ ਤਾਂ ਅੱਗੇ ਬੁੱਧ 'ਤੇ ਅਟਕ ਗਈ। ਇਹ ਰਸਤਾ ਕਲੀਅਰ ਹੋਏਗਾ ਫਿਰ ਅੱਗੇ ਹੈ, ਫਿਰ ਮੰਜ਼ਿਲ ਹੈ। ਇਸੇ ਲਈ ਮਹਾਰਾਜ ਕਿਹਾ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ। ਸੁਰਤ ਨਾਲ ਘੜੋ ਇਹਨੂੰ, ਸ਼ਬਦ ਨਾਲ ਲੈ ਕੇ। ਹੁਣ ਪੱਥਰ ਨੂੰ ਘੜਨ ਲਈ ਕੀ ਚਾਹੀਦਾ, ਥੋੜੀ ਚਾਹੀਦੀ ਹੈ, ਛੈਣੀ ਚਾਹੀਦੀ ਹੈ, ਤੇ ਅੰਦਰ ਇਸ ਮਤ ਨੂੰ ਮਨ ਨੂੰ ਬੁੱਧ ਨੂੰ ਘੜਨ ਲਈ ਕੀ ਚਾਹੀਦਾ, ਸ਼ਬਦ ਗੁਰੂ ਤੇ ਸੁਰਤ ਧੁਨ ਚੇਲਾ। ਇਹ ਤਾਂ ਘੜਿਆ ਜਾਣਾ। ਫਿਰ ਜਦੋਂ ਇਹ ਤਿੰਨ ਪੜਾਅ ਪਾਰ ਕੀਤੇ ਫਿਰ ਪਤਾ ਲੱਗਾ ਵੀ ਉਹ ਇੱਕ ਓਅੰਕਾਰ ਕੀ ਹੈ। ਇੱਕ ਗਿਆਨ ਹੁੰਦਾ, ਇੱਕ ਪ੍ਰਚੰਡ ਗਿਆਨ ਹੁੰਦਾ, ਗਿਆਨ ਹੁੰਦਾ ਦਰਮਿਆਨਾ, ਜਿੱਥੇ ਮੈਂ ਰਹਿ ਰਿਹਾ ਉਹਦੀ ਹੱਦ ਵਿੱਚ ਜਿੰਨਾ ਕੁ ਹੈ ਮੈਨੂੰ ਬਸ ਓਨਾ ਪਤਾ ਹੈ। ਕਈ ਐਸੇ ਇਨਸਾਨ

ਆਪਣੇ ਘਰ ਤੱਕ ਸੀਮਤ ਆ, ਸਾਨੂੰ ਤੇ ਸਾਡੇ ਗੁਆਂਢੀ ਦਾ ਵੀ ਨਹੀਂ ਪਤਾ ਕੌਣ ਰਹਿੰਦਾ ਕੌਣ ਨਹੀਂ ਰਹਿੰਦਾ, ਉਹਦਾ ਗਿਆਨ ਉਹਨਾਂ ਕੋ ਹੈ। ਔਰ ਇੱਕ ਦੇ ਕੋਲ ਇੰਨਾ ਗਿਆਨ ਹੈ ਕਿ ਉਹ ਪੂਰੇ ਸੰਸਾਰ ਦੀ ਗੱਲ ਕਰ ਸਕਦਾ, ਉਹਦੇ ਕੋਲ ਕੀ ਹੈ, ਉਹਦੇ ਕੋਲ ਗਿਆਨ ਜ਼ਿਆਦਾ ਹੈ। ਗੁਰਬਾਣੀ ਦੇ ਵਿੱਚ ਆਮ ਗਿਆਨ ਦੀ ਵੀ ਗੱਲ ਕੀਤੀ ਹੈ ਅਤੇ ਪ੍ਰਚੰਡ ਗਿਆਨ ਦੀ ਵੀ ਗੱਲ ਕੀਤੀ ਹੈ। ਪ੍ਰਚੰਡ ਗਿਆਨ ਜਿੱਥੇ ਚਾਨਣੀ ਚਾਨਣ ਹੈ, ਜਿੱਥੇ ਕੋਈ ਹਨੇਰਾ ਨਹੀਂ, ਜਿੱਥੇ ਸਾਰੀ ਖੇਡ ਸਮਝ ਆ ਜਾਂਦੀ ਹੈ। ਆਮ ਗਿਆਨ ਦੇ ਵਿੱਚ ਚਾਰ ਖਾਣੀਆਂ ਹੁੰਦੀਆਂ ਨੇ। ਆਮ ਕਿਸੇ ਬੰਦੇ ਨੂੰ ਆਪਾਂ ਕਹੀਏ, ਉਹਨੇ ਕਹਿਣਾ ਚਾਰ ਖਾਣੀਆਂ ਨੇ, ਅੰਡਜ ਜੇਰਜ ਸੇਤਜ ਉਤਪੁਜ। ਪਰ ਜਦੋਂ ਤੁਸੀਂ ਪ੍ਰਚੰਡ ਗਿਆਨ ਵਾਲੇ ਕੋਲੋਂ ਪੁੱਛੋਗੇ, ਉਹ ਕਹੇਗਾ ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਉਹ ਕੇਤੇ ਦੀ ਗੱਲ ਕਰੇਗਾ, ਉਹ ਇੱਕ ਦੀ ਗੱਲ ਨਹੀਂ ਕਰੇਗਾ, ਕਿਉਂਕਿ ਉਹਦੇ ਕੋਲ ਹੁਣ ਪ੍ਰਚੰਡ ਗਿਆਨ ਆ ਗਿਆ। ਗੁਰਬਾਣੀ ਸਾਨੂੰ ਗਿਆਨ ਦੇ ਰਹੀ ਹੈ। ਅਸੀਂ ਗੁਰਬਾਣੀ ਨੂੰ ਰਟਣਾ ਨਹੀਂ ਸੀ, ਪੜ ਪੜ ਗੱਡੀ ਲੱਦੀ, ਚਾਨਣ ਤੇ ਹੋਇਆ ਹੀ ਨਹੀਂ, ਪ੍ਰਕਾਸ਼ ਤੇ ਹੋਇਆ ਹੀ ਨਹੀਂ, ਸਮਝ ਤੇ ਇੱਕ ਉਹ ਅਹੰਕਾਰ ਦੀ ਆਈ ਨਹੀਂ, ਪਰ ਮੈਂ ਪੜ ਬਹੁਤ ਲਗਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪੰਡਿਤ ਲਾਲ ਚੰਦ ਨੂੰ ਕੀ ਕਿਹਾ ਸੀ, ਤੂੰ ਪੰਡਿਤ ਹੈ, ਪੜ੍ਹਿਆ ਲਿਖਿਆ ਹੈ, ਪਰ ਮੇਰੀ ਨਜ਼ਰ ਦੇ ਵਿੱਚ ਤੂੰ ਅਨਪੜ੍ਹ ਹੈ, ਅਨਪੜ੍ਹ ਹੈ, ਤੂੰ ਪੜ੍ਹਿਆ ਨਹੀਂ। ਜੇ ਪੜ੍ਹਿਆ ਹੁੰਦਾ ਤੇ ਤੈਨੂੰ ਸਮਝ ਹੋਣੀ ਸੀ, ਤੇਰੇ ਸਵਾਲ ਤੋਂ ਹੀ ਪਤਾ ਲੱਗਦਾ ਕਿ ਤੂੰ ਪੜ੍ਹਿਆ ਨਹੀਂ ਹੈ, ਤੂੰ ਅਨਪੜ੍ਹ ਹੈ। ਪੰਡਿਤ ਲਾਲ ਚੰਦ ਪੰਜੋਖਰਾ ਸਾਹਿਬ ਦੇ ਅਸਥਾਨ 'ਤੇ ਪੰਡਿਤ ਲਾਲ ਚੰਦ ਕ੍ਰੋਧ ਵਿੱਚ ਆ ਗਿਆ ਕਿ ਮੈਨੂੰ ਇੰਨੇ ਸਾਲ ਹੋ ਗਏ ਪੜ੍ਹਦਿਆਂ, ਮੈਂ ਪੰਡਿਤ ਹਾਂ, ਪੰਡਿਤ ਦਾ ਮਤਲਬ ਹੁੰਦਾ ਵਿਦਵਾਨ, ਮੈਂ ਵਿਦਵਾਨ ਹਾਂ ਅਤੇ ਤੁਸੀਂ ਕਹਿੰਦੇ ਹੋ ਅਨਪੜ੍ਹ ਹੈ, ਫਿਰ ਤੁਹਾਡੀ ਨਜ਼ਰ ਦੇ ਵਿੱਚ ਪੜ੍ਹਿਆ ਕੌਣ ਹੈ? ਸ਼ਬਦਾਂ ਵੱਲ ਧਿਆਨ ਦੇਣਾ, ਤੁਹਾਡੀ ਨਜ਼ਰ ਵਿੱਚ ਪੜ੍ਹਿਆ ਕੌਣ ਹੈ? ਮਹਾਰਾਜ ਕਹਿੰਦੇ ਜਿਹੜਾ ਤੇਰੀ ਨਜ਼ਰ ਵਿੱਚ ਅਨਪੜ੍ਹ ਹੈ। ਮੇਰੀ ਨਜ਼ਰ ਦੇ ਵਿੱਚ ਤੂੰ ਅਨਪੜ੍ਹ ਹੈ, ਤੂੰ ਕਹਿੰਦਾ ਮੈਂ ਪੜ੍ਹਿਆ ਹੋਇਆ, ਮੈਂ ਬਹੁਤ ਚੋਟੀ ਦਾ ਵਿਦਵਾਨ ਹਾਂ, ਮੈਂ ਪੰਡਿਤ ਹਾਂ। ਸਾਹਿਬ ਕਹਿੰਦੇ ਮੇਰੀ ਨਜ਼ਰ ਵਿੱਚ ਤੂੰ ਅਨਪੜ੍ਹ ਹੈ, ਤੇ ਕਹਿੰਦਾ ਮਾਰੇ ਫਿਰ ਤੁਹਾਡੀ ਨਜ਼ਰ 'ਚ ਪੜ੍ਹਿਆ ਕੌਣ ਹੈ? ਕਹਿੰਦੇ ਜਿਹੜੇ ਤੇਰੀ ਨਜ਼ਰ 'ਚ ਅਨਪੜ੍ਹ ਹੈ, ਜਾਂ ਲਿਆ ਜਿਹਨੂੰ ਤੂੰ ਇਸ ਇਲਾਕੇ ਵਿੱਚ ਅਨਪੜ੍ਹ ਸਮਝਦਾ, ਵੀ ਜਿਹਨੂੰ ਆਪਣੀ ਵੀ ਸੋਝੀ ਨਹੀਂ, ਆਪਣਾ ਵੀ ਪਤਾ ਨਹੀਂ, ਆਪਣਾ ਨਾਮ ਵੀ ਚੰਗੀ ਤਰ੍ਹਾਂ ਨਹੀਂ ਦੱਸ ਸਕਦਾ, ਜਾਂ ਉਹਨੂੰ ਲਿਆ। ਹੁਣੇ ਫੈਸਲਾ ਹੋ ਜਾਏਗਾ ਕਿ ਪੜ੍ਹਿਆ ਕੌਣ ਹੈ ਅਤੇ ਅਨਪੜ੍ਹਿਆ ਕੌਣ ਹੈ। ਕਹਿੰਦੇ ਜੀ ਠੀਕ ਹੈ, ਆਪਣੇ ਇਸ ਪੰਜੋਖਰਾ ਜਿਹੜਾ ਪਿੰਡ ਦਾ ਨਾਮ ਹੈ, ਉਹ ਪੂਰੇ ਪਿੰਡ ਵਿੱਚ ਘੁੰਮਦਾ ਘੁੰਮਦਾ ਭਾਈ ਛੱਜੂ ਝੀਵਰ ਕੋਲ ਚਲਾ ਗਿਆ, ਬਾਂਹ ਫੜ ਲਈ ਵੀ ਇਸ ਪਿੰਡ ਦੇ ਵਿੱਚ ਇਸ ਤੋਂ ਵੱਧ ਅਨਪੜ੍ਹ ਹੋਰ ਕੋਈ ਨਹੀਂ ਹੈ, ਇਸ ਇਹੀ ਅਨਪੜ੍ਹ ਹੈ, ਜਿਹਨੂੰ ਆਪਣਾ ਨਾਮ ਵੀ ਦੱਸਣਾ ਨਹੀਂ ਆਉਂਦਾ, ਉਹ ਕੀ ਦੱਸੇਗਾ, ਉਹ ਗੀਤਾ ਦੇ ਸਲੋਕ ਦੇ ਅਰਥ ਕਿੱਦਾਂ ਕਰੇਗਾ। ਲਿਆਇਆ ਬਾਹੋਂ ਫੜ ਕੇ ਮਹਾਰਾਜ ਦੇ, ਮਹਾਰਾਜ ਕਹਿੰਦੇ ਸਾਹਮਣੇ ਬਿਠਾ, ਇਹਨੂੰ ਕਹਿੰਦੇ ਸਤਿਗੁਰ ਪ੍ਰਸਾਦ, ਆਹ ਹੈ ਪ੍ਰਸਾਦ, ਆਹ ਹੈ ਕਿਰਪਾ। ਮਹਾਰਾਜ ਨੇ ਨਜ਼ਰਾਂ ਦੇ ਵਿੱਚ ਨਜ਼ਰਾਂ ਮਿਲਾਈਆਂ, ਸ਼੍ਰੀ ਹਰਿ ਕ੍ਰਿਸ਼ਨ ਧਿਆਈਆਂ, ਜਿਸ ਡਿੱਠੇ ਸਭ ਦੁੱਖ ਜਾਏ। ਜਦੋਂ ਨਜ਼ਰ ਦੇ ਨਾਲ ਨਜ਼ਰ ਮਿਲੀ ਹੈ, ਲੋਹਿਓ ਹੋਇਓ ਲਾਲ ਨਜ਼ਰ ਜਦ ਸਤਿਗੁਰ ਧਰ, ਜਦੋਂ ਸਤਿਗੁਰੂ ਆਪਣੀ ਨਜ਼ਰ ਕਰਦੇ ਆ ਨਾ, ਲੋਹਾ ਵੀ ਕੀਮਤੀ ਲਾਲ ਬਣ ਜਾਂਦਾ ਹੈ। ਜਿਨ ਕੋ ਨਜ਼ਰ ਕਰਮ ਤਿਨਕਾਰ, ਨਾਨਕ ਨਦਰੀ ਨਜ਼ਰ ਨਿਹਾਲ। ਜਦੋਂ ਮਹਾਰਾਜ ਨੇ ਸਿਰ ਤੇ ਛੜੀ ਰੱਖੀ ਹੋਏਗੀ, ਨੇਤਰਾਂ 'ਚ ਨੇਤਰ ਪਾਏ ਹੋਣਗੇ, ਅਤੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਹੱਸ ਕੇ ਕਹਿੰਦੇ, ਪੰਡਿਤ ਜੀ ਤੁਸੀਂ ਹੁਣ ਸਲੋਕ ਪੜ੍ਹੋ, ਇਹ ਪੜ੍ਹਿਆ ਹੋਇਆ

ਅਰਥ ਕਰੇਗਾ। ਪੰਡਿਤ ਜੀ ਕਹਿੰਦੇ ਭੁਲੇਖਾ ਲੱਗ ਰਿਹਾ ਹੈ, ਪੜ੍ਹਿਆ ਮੈਂ ਹਾਂ ਇਹ ਅਨਪੜ੍ਹ ਹੈ। ਮਹਾਰਾਜ ਕਹਿੰਦੇ ਤੁਸੀਂ ਸਲੋਕ ਪੜ੍ਹੋ, ਇਹ ਪੜ੍ਹਿਆ ਅਰਥ ਕਰੇਗਾ। ਜਿਹਨੇ ਪੜ੍ਹ ਕੇ ਹੰਕਾਰ ਕੀਤਾ ਉਹ ਪੜ੍ਹਿਆ ਵੀ ਅਨਪੜ੍ਹਿਆ ਹੈ, ਤੇ ਜਿਹਨੇ ਵਿੱਦਿਆ ਲੈ ਕੇ ਅਹੰਕਾਰ ਨਹੀਂ ਕੀਤਾ ਉਹ ਦੁਨੀਆਂ ਦੇ ਵਿੱਚ ਨਜ਼ਰ 'ਚ ਅਨਪੜ੍ਹਿਆ ਹੋਏਗਾ, ਪਰ ਮਹਾਰਾਜ ਦੀ ਨਜ਼ਰ 'ਚ ਉਹ ਪੜ੍ਹਿਆ ਹੋਇਆ। ਮਹਾਰਾਜ ਕਹਿੰਦੇ ਤੁਸੀਂ ਸਲੋਕ ਪੜ੍ਹੋ, ਇਹ ਅਰਥ ਕਰੇਗਾ। ਉਹਨੇ ਜਦੋਂ ਸਲੋਕ ਪੜ੍ਹੇ ਤੇ ਜਦੋਂ ਭਾਈ ਛੱਜੂ ਝੀਵਰ ਜੀ ਨੇ ਅਰਥ ਕੀਤੇ ਬਿਨਾਂ ਰੁਕਿਆ, ਜ਼ੁਬਾਨ ਨਹੀਂ ਰੁਕੀ। ਪਹਿਲੇ ਉਹ ਕੀ ਸੀ, ਨਾਮ ਦੱਸਣ ਲੱਗਿਆਂ ਵੀ ਜ਼ੁਬਾਨ ਰੁਕਦੀ ਸੀ, ਭਾਈ ਸਾਹਿਬ ਦੀ ਬੋਲ ਨਹੀਂ ਸੀ ਸਕਦੇ। ਜਦੋਂ ਕਹਿੰਦੇ ਉੱਥੇ ਮਹਾਰਾਜ ਨੇ ਕਿਹਾ ਵੀ ਅਰਥ ਕਰੋ, ਤੇ ਬਿਨਾਂ ਰੁਕਿਆਂ ਅਰਥ ਕੀਤੇ, ਔਰ ਅਰਥ ਵੀ ਉਹ ਕੀਤੇ ਜਿਹੜੇ ਕਿਤਾਬਾਂ ਦੇ ਵਿੱਚ ਨਹੀਂ, ਜਿਹੜੇ ਪੰਡਿਤ ਜੀ ਨੇ ਕਦੇ ਪੜ੍ਹੇ ਹੀ ਨਹੀਂ, ਉਹ ਅਰਥ ਕਰ ਦਿੱਤੇ। ਭਾਈ ਛੱਜੂ ਝੀਵਰ ਨੇ ਇੱਕਦਮ ਚਰਨਾਂ 'ਚ ਡਿੱਗ ਕੇ ਕਹਿੰਦਾ, ਮਹਾਰਾਜ ਇਹ ਪੜ੍ਹਿਆ ਹੈ, ਮੈਂ ਅਨਪੜ੍ਹਿਆ। ਇਹ ਹੋਇਆ ਕਿੱਦਾਂ, ਇਹ ਕਿਵੇਂ ਹੋ ਗਿਆ? ਤੁਸੀਂ ਪਹਿਲੀ ਵਾਰ ਇਸ ਪਿੰਡ 'ਚ ਆਏ ਹੋ, ਮੈਨੂੰ ਇੰਨੇ ਸਾਲ ਹੋ ਗਏ ਇਸ ਪਿੰਡ ਦੇ ਵਿੱਚ ਰਹਿੰਦੇ ਹਾਂ, ਇਹਨੂੰ ਮੈਂ ਜਦੋਂ ਦਾ ਮੈਂ ਇੱਥੇ ਰਹਿ ਰਿਹਾ ਉਦੋਂ ਦਾ ਹੀ ਮੈਂ ਦੇਖ ਰਿਹਾ ਛੱਜੂ ਝੀਵਰ ਨੂੰ, ਇਹ ਤੇ ਬੋਲ ਵੀ ਨਹੀਂ ਸਕਦਾ। ਪਰ ਅੱਜ ਜਿਹੜੇ ਬਾ ਕਮਾਲ ਅਰਥ ਹੋ ਗਏ, ਇਹ ਕਿੱਦਾਂ ਹੋ ਗਏ? ਇਹਨੂੰ ਕਹਿੰਦੇ ਆ ਸਤਿਗੁਰ ਪ੍ਰਸਾਦ, ਇਹ ਸਤਿਗੁਰੂ ਦੀ ਕਿਰਪਾ ਵਰਤ ਗਈ। ਅਸੀਂ ਇੱਥੇ ਗੁਰੂ ਦੀ ਕਿਰਪਾ ਲੈਣ ਵਾਸਤੇ ਆਏ ਹਾਂ, ਕਿਰਪਾ ਚਾਹੀਦੀ ਹੈ ਸਾਨੂੰ ਸਤਿਗੁਰੂ ਦੀ। ਅਸੀਂ ਗੁਰਬਾਣੀ ਪੜ੍ਹ ਕੇ, ਇਹ ਨਹੀਂ ਕਿ ਮੈਂ ਬਹੁਤ ਵਿਦਵਾਨ, ਮੈਂ ਬਹੁਤ ਪੰਡਿਤ, ਮੈਂ ਪੜ੍ਹਿਆ ਲਿਖਿਆ। ਮਹਾਰਾਜ ਕਹਿੰਦੇ ਜੇ ਹਉਮੈ ਅਹੰਕਾਰ ਕਰ ਲਿਆ ਨਾ, ਤੇ ਫਿਰ ਤੂੰ ਤੇਰੀ ਵਿੱਦਿਆ ਤੇ ਪਾਣੀ ਫਿਰ ਜਾਣਾ। ਤੇਰੇ ਨੇਕ ਕਰਮ ਕੀਤੇ ਹੋਏ ਨਿਫਲ ਚਲੇ ਜਾਣਗੇ। ਤੇ ਕਿੰਨੀ ਕਿਰਪਾ ਹੋ ਗਈ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਇਸ ਲਈ ਹਜੇ ਤੇ ਆਪਾਂ ਇੱਥੇ ਹੀ ਰੁਕੇ ਹੋਏ ਹਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਇੱਕ ਨੂੰ ਜਾਣਨਾ ਹੈ, ਇੱਕ ਨੂੰ ਸਮਝਣਾ ਹੈ। ਪਰ ਉਹ ਕਿਸ ਤਰ੍ਹਾਂ ਹੋਏਗਾ? ਸਤਿਗੁਰੂ ਦੀ ਕਿਰਪਾ ਦੇ ਦੁਆਰਾ। ਹੁਣ ਪੁੱਛੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਮਹਾਰਾਜ ਦੱਸੋ ਇੱਕ ਕੀ ਹੈ, ਉਹ ਇੱਕ ਕੀ ਕਰ ਸਕਦਾ, ਉਹ ਕੀ ਕਰਦਾ? ਪੁੱਛਿਆ ਸੀ ਨਾ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ, ਤੁਸੀਂ ਬੜਾ ਉਚਾਰਨ ਕਰ ਰਹੇ ਹੋ, ਇੱਕ ਓਅੰਕਾਰ, ਇੱਕ ਓਅੰਕਾਰ ਦਿੱਤੀ ਬਾਂਗ ਨਿਵਾਜ ਕਰ, ਤੁਸੀਂ ਐਡੀ ਉੱਚੀ ਬਾਂਗ ਦੇ ਦਿੱਤੀ ਇੱਕ ਓਅੰਕਾਰ ਦੀ, ਸਾਰੀ ਨਗਰੀ ਸੁੰਨ ਮੁੰਨ ਹੋ ਗਈ। ਇਹ ਜਿਹੜੀ ਇੱਕ ਓਅੰਕਾਰ ਦੀ ਤੁਸੀਂ ਬਾਂਗ ਦਿੱਤੀ ਹੈ, ਇਹ ਕੀ ਹੈ? ਇਹ ਕਹਿੰਦੇ ਤੇਰਾ ਖੁਦਾ ਹੈ, ਮੇਰਾ ਰੱਬ ਹੈ ਤੇ ਤੇਰਾ ਖੁਦਾ ਹੈ। ਕਹਿੰਦੇ ਰੱਬ ਖੁਦਾ ਇੱਕੋ ਹੀ ਹੈ, ਰੱਬ ਤੇ ਖੁਦਾ ਇੱਕੋ ਹੀ ਹੈ। ਮਹਾਰਾਜ ਕਹਿੰਦੇ ਇੱਕੋ ਹੀ ਹੈ। ਕਹਿੰਦੇ ਫਿਰ ਜੇ ਇੱਕੋ ਹੀ ਹੈ ਤੇ ਕਰਦਾ ਕੀ ਹੈ, ਉਹ ਰਹਿੰਦਾ ਕਿੱਥੇ ਹੈ, ਉਹ ਕਿੱਥੇ ਉਹਦਾ ਵਾਸਾ ਹੈ? ਉਹ ਸਾਰੀ ਵਿਚਾਰ ਤੁਸੀਂ ਬਹੁਤ ਵਿਦਵਾਨਾਂ ਤੋਂ ਸੁਣੀ ਹੋਈ ਹੈ। ਜਦੋਂ ਮਹਾਰਾਜ ਨੇ ਕਿਹਾ ਦੁੱਧ ਲੈ ਕੇ ਆ, ਤੇ ਜਿਹਨੇ ਸਵਾਲ ਕੀਤਾ ਜਵਾਬ ਵੀ ਉਹਦੇ ਹੀ ਮੂੰਹੋਂ ਹੀ ਮਹਾਰਾਜ ਕਢਾ ਰਹੇ ਆ। ਮਹਾਰਾਜ ਕਹਿੰਦੇ ਦੁੱਧ ਦੇ ਵਿੱਚ ਮੱਖਣ ਹੈ? ਉਹ ਕਹਿੰਦੇ ਜੀ ਹੈ। ਮਹਾਰਾਜ ਕਹਿੰਦੇ ਮੈਨੂੰ ਤੇ ਦਿਸਦਾ ਨਹੀਂ, ਮੈਨੂੰ ਤੇ ਦੁੱਧ ਦਿਸਦਾ। ਤੂੰ ਕਹਿ ਰਿਹਾ ਮੱਖਣ ਹੈ, ਉਹ ਮੱਖਣ ਕਿੱਦਾਂ ਦਿਸੇਗਾ? ਕਹਿੰਦੇ ਇਸ ਤਰ੍ਹਾਂ ਨਹੀਂ ਦਿਸੇਗਾ, ਪਹਿਲਾਂ ਜਾਗ ਲਾਉਣਾ ਪੈਣਾ, ਫਿਰ ਉਹਨੂੰ ਰਿੜਕਣਾ ਪੈਣਾ। ਜਦੋਂ ਜਾਗ ਲਾ ਕੇ ਰਿੜਕਾਂਗੇ ਫਿਰ ਮੱਖਣ ਉੱਪਰ ਆਏਗਾ। ਤੇ ਮਹਾਰਾਜ ਕਹਿੰਦੇ ਤੇਰਾ ਹੀ ਸਵਾਲ ਸੀ, ਤੇਰਾ ਹੀ ਜਵਾਬ ਹੈ। ਉਹ ਜੇ ਅਸੀਂ ਪ੍ਰੇਮ ਦਾ ਜਾਗ ਲਾਵਾਂਗੇ, ਸੱਚ ਕਹੋ ਸੁਣ ਲਿਹੋ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਸਾਚੀ ਪ੍ਰੀਤ ਹਮ ਤੁਮ। ਜਿਹਨੇ ਪ੍ਰੇਮ ਦਾ ਜਾਗ ਲਾ ਕੇ ਫਿਰ ਉਹਨੂੰ ਸਿਮਰਨ ਕਰਕੇ ਰਿੜਕਿਆ, ਜਦੋਂ ਰਿੜਕਿਆ ਤੇ ਉਹ ਉੱਭਰ ਗਿਆ, ਫਿਰ ਉਹ ਪ੍ਰਗਟ ਹੋ ਗਿਆ। ਹਰ ਸੱਜਣ ਪ੍ਰਗਟੇ ਆਏ, ਉਹ ਪ੍ਰਗਟ ਹੋ ਗਿਆ।
ਪਰ ਹੁਣ ਉਹ ਜਾਗ ਕਿੱਦਾਂ ਲੱਗਣਾ ਤੇ ਸਿਮਰਨਾ ਕਿੱਦਾਂ? ਸੰਤ ਸਹਾਈ ਰਾਮ ਕੇ, ਇੱਥੇ ਆਪਾਂ ਜਾਗ ਲਾਉਣ ਵਾਸਤੇ ਆਏ ਹਾਂ, ਪ੍ਰੇਮ ਦਾ ਜਾਗ। ਇੱਥੇ ਕੋਈ ਅਸੀਂ ਨਫ਼ਰਤ ਲੈਣ ਨਹੀਂ ਆਏ, ਕਿਸੇ ਨਾਲ ਈਰਖਾ ਕਮਾਉਣ ਵਾਸਤੇ ਨਹੀਂ ਆਏ ਹਾਂ, ਅਸੀਂ ਇੱਥੇ ਆਏ ਹਾਂ ਪ੍ਰੇਮ ਦਾ ਜਾਗ ਲਾਉਣ ਵਾਸਤੇ। ਤੇ ਸਤਸੰਗ ਦੇ ਵਿੱਚ ਜਦੋਂ ਪ੍ਰੇਮ ਦਾ ਜਾਗ ਲੱਗਾ ਤੇ ਸਤਸੰਗ ਵਿੱਚ ਬੈਠ ਕੇ ਜਦੋਂ ਰਿੜਕਿਆ ਤੇ ਫਿਰ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਇਸ ਲਈ ਮਹਾਰਾਜ ਕਹਿੰਦੇ ਬਸ ਉਹ ਖੁਦਾ ਰੱਬ ਇੱਕੋ ਹੀ ਹੈ, ਉਹਨੂੰ ਦੇਖਣ ਵਾਸਤੇ ਉਹਨੂੰ ਮਿਲਣ ਵਾਸਤੇ ਪ੍ਰੇਮ ਦਾ ਜਾਗ ਲਾ। ਫਿਰ ਉਹ ਕਰਦਾ ਕੀ ਹੈ? ਮਹਾਰਾਜ ਜੀ ਕਹਿੰਦੇ ਤੂੰ ਸਵਾਲ ਤੇ ਸਵਾਲ ਕਰ ਰਿਹਾ ਪਰ ਤੂੰ ਉੱਚੇ ਆਸਣ ਤੇ ਬੈਠਾ ਤੇ ਮੈਂ ਖਲੋਤਾ ਤੇ ਸਵਾਲ ਕਰਨ ਵਾਲਾ ਤੇ ਥੱਲੇ ਹੁੰਦਾ ਤੇ ਜਵਾਬ ਦੇਣ ਵਾਲਾ ਉੱਪਰ ਬੈਠਾ ਹੁੰਦਾ। ਇਹ ਥੋੜ੍ਹੀ ਹੈ, ਤੂੰ ਤੇ ਉਹ ਆਪਣੇ ਆਸਣ ਤੇ ਬੈਠਾ, ਤਖ਼ਤ ਤੇ ਬੈਠਾ। ਉਹ ਕਹਿੰਦੇ ਜੀ ਲਓ ਮੈਂ ਤੁਹਾਡੀ ਜਗ੍ਹਾ ਆ ਜਾਂਦਾ, ਤੁਸੀਂ ਮੇਰੀ ਜਗ੍ਹਾ ਆ ਜਾਓ। ਮਹਾਰਾਜ ਜੀ ਜਦੋਂ ਬੈਠੇ ਉਹਦੇ ਆਸਣ ਤੇ ਕਹਿੰਦੇ ਬਸ ਇਹੀ ਕਰਦਾ ਉਹ, ਇੱਕ ਪਲ ਵਿੱਚ ਖੇਡ ਬਦਲ ਦਿੰਦਾ। ਇੱਕ ਪਲ ਦੇ ਤੋਂ ਪਹਿਲਾਂ ਮੈਂ ਉੱਥੇ ਸੀ, ਤੂੰ ਇੱਥੇ ਸੀ, ਇੱਕ ਪਲ ਤੋਂ ਬਾਅਦ ਤੂੰ ਉੱਥੇ ਹੋ ਗਿਆ ਤੇ ਮੈਂ ਇੱਥੇ ਆ ਗਿਆ, ਬਸ ਆਹ ਕਰਦਾ। ਇੱਕ ਪਲ ਦੀ ਖੇਡ ਹੈ ਉਹਦੀ, ਇੱਕ ਪਲ ਦੀ। ਅਸੀਂ ਉਹਦੀ ਸਮਰੱਥਾ ਨੂੰ ਸਮਝ ਹੀ ਨਹੀਂ ਪਾਏ ਹਾਂ, ਤਾਂ ਹੀ ਤੇ ਭਟਕ ਰਹੇ ਹਾਂ ਅਸੀਂ। ਇਸ ਲਈ ਮਹਾਰਾਜ ਕਹਿੰਦੇ ਆ ਇੱਕ ਨੂੰ ਸਮਝਣ ਲਈ ਸਤਿਗੁਰੂ ਦੀ ਕਿਰਪਾ ਚਾਹੀਦੀ ਹੈ, ਪਰ ਉਹ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਸੀਂ ਕਿਰਪਾ ਹੀ ਲੈਣ ਵਾਸਤੇ ਆਏ ਹਾਂ, ਦੱਸੋ ਉਹਦੇ ਬਾਰੇ, ਇੱਕ ਅਕਾਲ ਪੁਰਖ ਪਰਮੇਸ਼ਵਰ ਜੀ ਬਾਰੇ ਦੱਸੋ ਸਾਨੂੰ। ਫਿਰ ਮਹਾਰਾਜ ਨੇ ਦੱਸਿਆ ਸ਼ਬਦ ਦੀ ਆਰੰਭਤਾ, ਕਹਿੰਦੇ ਹਰ ਕੀ ਗਤ ਨਹਿ ਕੋ ਜਾਣੈ। ਉਹ ਜਿਹੜਾ ਇੱਕ ਅਕਾਲ ਪੁਰਖ ਨਾ ਹਰੀ ਪਰਮੇਸ਼ਵਰ, ਉਹਦੀ ਗਤ ਨੂੰ ਉਹਦੀ ਅਵਸਥਾ ਨੂੰ ਕੋਈ ਜਾਣ ਹੀ ਨਹੀਂ ਸਕਦਾ, ਉਹਦੀ ਗਤ ਅਵਸਥਾ ਨੂੰ ਦੱਸਿਆ ਹੀ ਨਹੀਂ ਜਾ ਸਕਦਾ। ਹਾਂ ਕੋਸ਼ਿਸ਼ ਬੜਿਆਂ ਨੇ ਕੀਤੀ ਹੈ ਪਰ ਨਾ ਕਾਮਯਾਬ ਹੋਏ ਨੇ, ਕਿਉਂਕਿ ਪ੍ਰੇਮ ਦਾ ਜਾਗ ਤੇ ਨਾਮ ਸਿਮਰਨ ਦਾ ਰਿੜਕਣਾ ਨਹੀਂ ਹੋਇਆ, ਇਸ ਲਈ ਉਹ ਹਾਰ ਗਏ। ਪੁੱਛਿਆ ਮਹਾਰਾਜ ਕੌਣ ਕੌਣ? ਕਹਿੰਦੇ ਜੋਗੀ ਜਤੀ ਤਪੀ ਪੱਚ ਹਾਰੇ। ਜੋਗੀਆਂ ਨੇ ਜ਼ੋਰ ਲਾ ਲਿਆ, ਜਤੀਆਂ ਨੇ ਜ਼ੋਰ ਲਾ ਲਿਆ, ਤਪੀਆਂ ਨੇ ਜਿਹੜਾ ਸੀ ਉਹ ਜ਼ੋਰ ਲਾ ਲਿਆ, ਪੱਚ ਹਾਰੇ ਅਰ ਬਹੁ ਲੋਕ ਸਿਆਣੇ। ਜੋਗੀ ਵੀ ਹਾਰ ਗਏ, ਜਤੀ ਤਪੀ ਇਹ ਸਭ ਹਾਰ ਗਏ, ਥੱਕ ਗਏ। ਅਰ ਅਰ ਮਤਲਬ ਹੋਰ, ਅਤੇ ਬਹੁ ਲੋਕ ਸਿਆਣੇ, ਇਹਨਾਂ ਤੋਂ ਇਲਾਵਾ ਜਿਹੜੇ ਜਿਹੜੇ ਲੋਕ ਆਪਣੇ ਆਪ ਨੂੰ ਸਿਆਣੇ ਸਮਝਦੇ ਆ ਨਾ ਵੀ ਅਸੀਂ ਬੜੇ ਸਿਆਣੇ ਆ, ਉਹ ਵੀ ਹਾਰ ਗਏ। ਹਰ ਕੀ ਗਤ ਨੇ ਕਉ ਜਾਣੇ, ਨਹੀਂ ਜਾਣ ਸਕਦੇ ਹੋ। ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕੇ, ਨਾ ਉਹਨੂੰ ਮਾਪਿਆ ਜਾ ਸਕੇ, ਨਾ ਉਹਨੂੰ ਮਿਣਿਆ ਗਿਣਿਆ ਜਾ ਸਕੇ, ਨਾ ਉਹਨੂੰ ਤੋਲਿਆ ਜਾ ਸਕੇ। ਤਿੰਨ ਹੀ ਪਾਇਮਾਨੇ ਨੇ ਨਾ, ਇੱਕ ਤਾਂ ਗਿਣ ਕੇ, ਇੱਕ ਜਿਹੜਾ ਮਿਣਤੀ ਕਰਕੇ ਜਾਂ ਫਿਰ ਤੋਲ ਕੇ, ਉਹ ਤਿੰਨਾਂ ਵਿੱਚ ਹੀ ਨਹੀਂ ਆਉਂਦਾ। ਨਾ ਉਹਦੇ ਗੁਣ ਗਿਣੇ ਜਾ ਸਕਦੇ ਆ, ਤੇਰੇ ਕਵਨ ਕਵਨ ਗੁਣ, ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ, ਨਿਧਾਨਾ ਤੁਮਰੀ ਮਹਿਮਾ ਵਰਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮਹਾਰਾਜ ਕਹਿੰਦੇ ਯੋਗ ਸਾਧਨਾਵਾਂ ਕਰਨ ਵਾਲੇ ਜੋਗੀ ਹਾਰ ਗਏ ਪਰ ਉਹਨੂੰ ਨਹੀਂ ਪਾ ਸਕੇ। ਜਿੰਨੇ ਵੀ ਆਪਣੇ ਆਪ ਨੂੰ ਸਿਆਣੇ ਲੋਕ ਸਮਝਦੇ ਆ ਵੀ ਅਸੀਂ ਬੜੇ ਸਿਆਣੇ ਹਾਂ, ਅਸੀਂ ਬੜੇ ਸਿਆਣੇ ਹਾਂ, ਆ ਜਿਹਨਾਂ ਸਿਆਣਿਆਂ ਦੇ ਚੱਕਰਾਂ 'ਚ ਅਸੀਂ ਪੈਂਦੇ ਹਾਂ, ਹੈਗੇ ਨਾ ਦੁਨੀਆਂ 'ਚ ਸਿਆਣੇ, ਦੱਸਣ ਵਾਲੇ ਆ ਕੇ ਕਹਿੰਦੇ ਜੀ ਫਲਾਣਾ ਬੜਾ ਸਿਆਣਾ ਹੈ, ਇੱਕ ਵਾਰ ਉਹਦੇ ਕੋਲ ਜਾ ਕੇ ਆਓ, ਫਲਾਣਾ ਬੜਾ ਸਿਆਣਾ ਹੈ, ਇੱਕ ਵਾਰੀ ਉਹਦੇ ਕੋਲ ਜਾ ਕੇ ਆਓ। ਮਹਾਰਾਜ ਕਹਿੰਦੇ ਇੱਕ ਛੱਡ ਬਹੁ ਲੋਕ ਸਿਆਣੇ, ਬਹੁਤਾਤ ਵਿੱਚ ਜਿੰਨੇ ਵੀ ਲੋਕ ਸਿਆਣੇ ਆ, ਸਾਹਿਬ ਜੀ ਕਹਿੰਦੇ ਹਾਰੇ ਨੇ, ਮੈਂ ਇਹਨਾਂ ਨੂੰ ਪੜ੍ਹਿਆ ਹੀ ਨਹੀਂ ਮੰਨਦਾ,
ਮੈਂ ਇਹਨਾਂ ਨੂੰ ਵਿਦਵਾਨ ਨਹੀਂ ਮੰਨਦਾ, ਮੈਂ ਇਹਨਾਂ ਨੂੰ ਸਿਆਣਾ ਨਹੀਂ ਮੰਨਦਾ। ਕੀ ਮੰਨਦੇ ਹੋ? ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਮੂਰਖਾਂ ਦਾ ਮੂਰਖ ਸਮਝਦਾ। ਇਹ ਮੂਰਖ ਨੇ, ਲੋਕਾਂ ਨੂੰ ਮੂਰਖ ਬਣਾ ਰਹੇ ਆ, ਪਰ ਅਸਲ ਵਿੱਚ ਅਸਲੀਅਤ ਜਾਣਦੇ, ਤੱਤ ਜਾਣਦੇ ਹੀ ਨਹੀਂ। ਇਹ ਪਾਣੀ ਵਿੱਚ ਮਧਾਣੀ ਮਾਰਦੇ ਆ, ਔਰ ਪਾਣੀ 'ਚ ਹੀ ਮਧਾਣੀ ਮਾਰਨੀ ਦੱਸ ਰਹੇ ਆ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਅੱਜ ਦੇ ਸ਼ਬਦ ਦੇ ਰਾਹੀਂ

राओ रंक को करी छिन अख चमकण जिन्ना समा किन्ना टाइम लगता है अख चमकण नू किन्ना समा लगता है इन्ने समय दे वेच ही ओ खाली नू भर सकता है भरे नू खाली कर सकता है इन्ने समय बहुता समा नहीं लगता उदे वास्ते क्योंकि वह सर्वकला समर्थ है। कहिंदे छिन में राओ रंक को कर ही वह राजे नू कंगाल कर सकता है। राओ रंक कर डारे वह कहिंदे रंक नू राजा बना कंगाल नू राजा कर सकता है ते राजे नू कंगाल कर सकता है। एक पल दी खेड है उदे वास्ते वह है एक ओंकार जिन्हें लई कोई बहुती वड्डी गल नहीं है। रीते भरे भरे सख नावै यह तांको व्यवहारे आ है उदा व्यवहार वह आ कर सकता है वह खाली नू भर सकता है ते भरिया नू खाली कर सकता है। इसलिए राजा श्रम मित नहीं जानी तेरी हे राजान राज परमेश्वर जी तुम हो सब राजन के राजा वो जड़ा सारियां दा राजा है परमेश्वर उनू कोई रंक कर सकता है उनू कोई खाली कर सकता है कोई उनू चैलेंज कर सकता है कि मेरे विच तेरे नालों ज्यादा पावर है कोई परमेश्वर नू चैलेंज कर सकता है कोई परमेश्वर अगे खलो के कह सकता है कि मैं तेरे तो वड्डा राजा हाँ मैं तेरे तो वध पावर रखदा मेरे कोल तेरे नालों वध ताकत है। वो तो एक पल उदी नज़र जे सीधी हो जाए ना तो वह सड़क तो चुक के राजा बना सकता है तो जे नज़र वह पट्ठी होवे ना फिर वो राजे दे तख्त तो चुक के सड़क ते बिठा सकता है उदे अगे किसे दा जोर नहीं चलना। जिस ठाकुर स्यों नहीं चारा ताको कीजे सद नमस्कार नदर ओ पट्ठी जे करे सुल्ताना काहु कराए दा दर मंगण पिख जिदे दर ते मंगण वालियां दी लाइना लगियां रहिंदियां सी जिदे दर ते मंगण वालियां दियां लाइना लगियां सी अज ओ आप मंगण जांदा ते कोई दरवाजा नहीं खोलदा दुरकार दे दर मंगण भिख ना पाएंदा ओ है एक ओंकार ओ है एक परमेश्वर। इसलिए महाराज कहिंदे उहदे लई कोई वड्डी गल नहीं है। राजा श्रम मित नहीं जानी तेरी तेरे संतन की हाउ चेरी हस्तो जाए सो रोवत आवै रोवत जाए सो हसै जेड़ा हसदा आया वह एक पल च उनू रुवा भी सकदा ते जेड़ा रो रहा उनू एक पल च हसा भी सकदा है तो किसी भी रूप च किते भी वरत सकदा सारे रंग रूप उदे ही बनाए हुए है पर उदा अपना कोई नहीं जिदा अपना कोई रंग नहीं ना हुंदा वो सारियां दे विच वरत सकदा है। पानी दा अपना कोई रंग नहीं है पर वो सारे रंगां च रंग जांदा है पानी है ना साफ उदे च लाल रंग पा दिओ लाल हो जाएगा चिट्टा पा दिओ चिट्टा हो जाएगा पीला पा दिओ पीला रंग हो जाएगा गुलाबी रंग पा दिओ पानी गुलाबी रंग दा हो जाएगा क्यों हो जाएगा क्योंकि वह सारिया च मिक्स होना जानता है वह परमेश्वर की बनाई हुई यह दुनिया है यह कुदरत कादर की बनाई है बंदे की बनाई नहीं बंदा तो एवें होमे की मोर ला के बैठा है हर जगह पर मोर बंदे ने अपनी लाई हुई है मेरा मेरा मेरा मेरा मेरा मेरा तो जे धरती नहीं होंगी तो मैं दी मोर कितने लाते आप जे आसमान ना हुंदा समुंदर ना हुंदा ते साड़ी मोर लग जानी सी किते अज कहने मेरा जहाज समुंदर वेच चलदा है ते जे समुंदर ना हुंदा ते जहाज कितों चलना सी। ये बिल्डिंगा मेरिया बनाईया हुई ने किथे बनाईया हवा च
ਧਰਤੀ ਹੈ ਤੇ ਬਿਲਡਿੰਗ ਬਣੀ ਹੈ ਨਾ, ਜੇ ਧਰਤੀ ਨਾ ਹੁੰਦੀ ਤੇ ਬਿਲਡਿੰਗ ਕਿੱਥੇ ਬਣਨੀ? ਚਲੋ ਉਹ ਬਿਲਡਿੰਗ ਜਿਹਦੀ ਬਣਾਈ ਹੈ ਮਟੀਰੀਅਲ ਹੈ, ਤੇ ਉਹ ਜੇ ਮਟੀਰੀਅਲ ਬਣਾਉਣ ਦਾ ਪ੍ਰਬੰਧ ਹੀ ਕੁਦਰਤ ਵਿੱਚ ਨਾ ਹੁੰਦਾ ਤੇ ਫਿਰ ਇਹ ਬਿਲਡਿੰਗ ਕਿੱਥੋਂ ਬਣਨੀ ਸੀ? ਕੁਦਰਤ ਚੋਂ ਹੀ ਲਿਆ ਨਾ ਮਟੀਰੀਅਲ, ਜਿਹੜੀ ਬਿਲਡਿੰਗ ਬਣਾਈ ਹੈ ਉਹਦੇ ਲਈ ਜਿੰਨਾ ਮਟੀਰੀਅਲ ਲੱਗਾ ਉਹ ਹੈ ਤੇ ਕੁਦਰਤ ਚੋਂ ਹੀ ਇਕੱਠਾ ਕੀਤਾ, ਤੇ ਜੇ ਕੁਦਰਤ ਹੀ ਨਾ ਹੁੰਦੀ? ਜੇ ਅਸੀਂ ਦੇਖ ਰਹੇ ਹਾਂ, ਦਿਖਾ ਕੌਣ ਰਿਹਾ? ਉਹ ਜਿਹੜੀ ਪਿੱਛੇ ਉਹਨੇ ਜੋਤ ਪਾਈ ਹੈ। ਇਹ ਸਰੀਰ ਚੱਲ ਰਿਹਾ ਹੈ ਕਿਉਂਕਿ ਅੰਦਰ ਉਹਨੇ ਜੋਤ ਰੱਖੀ ਹੋਈ ਹੈ। ਇਹ ਮੈਂ ਬੋਲ ਰਿਹਾ, ਇਹ ਬੋਲਣ ਦੀ ਤਾਕਤ ਉਹ ਪਿੱਛੇ ਬੈਠਾ ਦੇ ਰਿਹਾ ਅੰਦਰ ਬੈਠਾ, ਤੇ ਜੇ ਉਹ ਅੰਦਰ ਬੈਠਾ ਮੇਰੀ ਆਵਾਜ਼ ਨੂੰ ਰੋਕ ਲਏ ਤੇ ਮੈਂ ਬੋਲ ਲਾਂਗਾ, ਪੂਰਾ ਜ਼ੋਰ ਲਾ ਲਾਂ, ਤਾਂ ਵੀ ਨਹੀਂ ਬੋਲਿਆ ਜਾਣਾ। ਹਾਂ ਜੀ, ਉਹ ਚਾਹੇ ਤੇ ਉਹ ਗੂੰਗਿਆਂ ਤੋਂ ਵੀ ਬੁਲਵਾ ਦਿੰਦਾ ਹੈ, ਤੇ ਜੇ ਉਹ ਚਾਹੇ ਤੇ ਬੋਲਣ ਵਾਲਿਆਂ ਨੂੰ ਵੀ ਉਹ ਗੂੰਗਾ ਕਰ ਦਿੰਦਾ ਹੈ। ਇਸ ਵਾਸਤੇ ਅਸੀਂ ਉਹਦੇ ਭੈ ਵਿੱਚ ਚੱਲਣਾ ਹੈ, ਪਰ ਸਾਨੂੰ ਉਹਦਾ ਰੱਬ ਦਾ ਭੈ ਕਿੱਥੇ ਹੈ? ਸਾਨੂੰ ਉਹਦੇ ਬੰਦਿਆਂ, ਜਿਸ ਬੰਦੇ ਦੇ ਹੱਥ ਪਾਵਰ ਹੋਵੇ ਨਾ ਉਹਦਾ ਭੈ ਜ਼ਿਆਦਾ ਹੈ, ਸਾਨੂੰ ਰੱਬ ਦਾ ਭੈ ਥੋੜ੍ਹੀ ਹੈ, ਰੱਬ ਦਾ ਡਰ ਥੋੜ੍ਹੀ ਹੈ, ਸਾਨੂੰ ਬੰਦੇ ਦਾ ਡਰ ਹੈ। ਉਹਦੇ ਹੱਥ ਪਾਵਰ ਹੈ, ਉਹ ਕੁਛ ਵੀ ਕਰ ਦੇਗਾ, ਪਰ ਇਹ ਪਤਾ ਹੀ ਨਹੀਂ ਉਹ ਇੱਕ ਪਲ 'ਚ ਖੇਡ ਬਦਲ ਸਕਦਾ, ਉਹ ਹੱਸਦਿਆਂ ਨੂੰ ਰਵਾ ਸਕਦਾ, ਰੋਂਦਿਆਂ ਨੂੰ ਹਸਾ ਸਕਦਾ। ਬਸਤੋ ਹੋਏ ਉੱਜਰ, ਬਸਤਿਆਂ ਨੂੰ, ਵਸਦਿਆਂ ਨੂੰ ਉਹ ਉਜਾੜ ਸਕਦਾ, ਹੋਏ ਉਜਾੜ, ਅਤੇ ਜਿਹੜੇ ਵਸਦੇ ਨੇ ਉਜਾੜ ਸਕਦਾ ਅਤੇ ਉਜਾੜਿਆਂ ਨੂੰ ਉਹ ਵਸਾ ਸਕ। ਗੁਰੂ ਨਾਨਕ ਸਾਹਿਬ ਜੀ ਜਦੋਂ ਭਾਈ ਮਰਦਾਨਾ ਜੀ ਨਾਲ ਨੇ ਤੇ ਜਾਂਦੇ ਆ, ਜਿਸ ਪਿੰਡ ਦੇ ਲੋਕ ਮਹਾਰਾਜ ਸਤਿਗੁਰੂ ਜੀ ਦਾ ਸਤਿਕਾਰ ਨਹੀਂ ਕਰਦੇ, ਮਹਾਰਾਜ ਕਹਿੰਦੇ ਵਸਦੇ ਰਹੋ, ਤੇ ਜਿਨ੍ਹਾਂ ਨੇ ਬੜੀ ਸੇਵਾ ਰੱਜ ਭਿੱਜ ਕੇ ਕੀਤੀ ਆ, ਮਹਾਰਾਜ ਕਹਿੰਦੇ ਉੱਜੜ ਜੋ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਕੀ ਕਹਿ ਦਿੱਤਾ ਤੁਸੀਂ? ਤੁਸੀਂ ਉਲਟ ਕਹਿ ਦਿੱਤਾ, ਜਿਨ੍ਹਾਂ ਨੇ ਪਿੰਡ ਵਾਲਿਆਂ ਨੇ ਤੁਹਾਡਾ ਸਤਿਕਾਰ ਨਹੀਂ ਕੀਤਾ ਉਹਨਾਂ ਨੂੰ ਇਹ ਸ਼ਬਦ ਕਹਿਣੇ ਸੀ, ਤੇ ਜਿਨ੍ਹਾਂ ਨੇ ਰੱਜ ਕੇ ਸੇਵਾ ਕੀਤੀ ਉਹਨਾਂ ਲਈ ਤੁਸੀਂ ਆਹ ਸ਼ਬਦ ਵਰਤਤਾ, ਤੇ ਹੁਣ ਤੁਹਾਡੇ ਬੋਲ ਸੱਚ ਹੋ ਜਾਣੇ ਆ। ਮਹਾਰਾਜ ਕਹਿੰਦੇ ਮੈਂ ਜੋ ਬੋਲਿਆ ਠੀਕ ਬੋਲਿਆ, ਗੁਰਬਾਣੀ ਗਲਤ ਨਹੀਂ ਬੋਲਦੀ, ਗੁਰਬਾਣੀ ਜੋ ਬੋਲ ਰਹੀ ਹੈ ਉਹ ਸੱਚ ਹੈ। ਸਾਨੂੰ ਲੱਗੇ ਵੀ ਗੁਰਬਾਣੀ ਗਲਤ ਹੈ, ਨਹੀਂ, ਗੁਰਬਾਣੀ ਸੱਚ ਹੈ। ਮਹਾਰਾਜ ਜੀ ਕਹਿੰਦੇ ਮੈਂ ਤਾਂ ਆਖਿਆ ਵੀ ਇਹ ਜਿਹੜੇ ਲੋਕ ਨੇ ਮੰਦ ਬੁੱਧੀ ਦੇ, ਇਹ ਜਿੱਥੇ ਵੀ ਜਾਣਗੇ ਇਹਨਾਂ ਦੀ ਸੰਗਤ ਜਿਹੜਾ ਵੀ ਕਰੇਗਾ ਉਹ ਵੀ ਮੰਦ ਬੁੱਧੀ ਦਾ ਹੋ ਜਾਏਗਾ, ਉਹ ਵੀ ਸੇਵਾ ਤੋਂ ਹੀਣਾ ਹੋ ਜਾਏਗਾ, ਸ਼ਰਧਾ ਤੋਂ ਹੀਣਾ। ਇਸ ਲਈ ਇੱਕੋ ਹੀ ਪਿੰਡ ਦੇ ਵਿੱਚ ਵੱਸਦੇ ਠੀਕ ਨੇ, ਪਰ ਜੇ ਕੋਈ ਭਾਗਾਂ ਵਾਲਾ ਕਿਤੇ ਵੀ ਜਾਏਗਾ ਉਹ ਆਪਣੇ ਵਰਗਾ ਭਾਗਾਂ ਵਾਲਾ ਹੀ ਬਣਾ ਦੇਗਾ, ਉਹ ਜਿੱਥੇ ਵੀ ਜਾਏਗਾ ਆਪਣੇ ਵਰਗਾ ਹੀ ਬਣਾ ਦੇਗਾ। ਇਸ ਲਈ ਇਹ ਜਿੱਥੇ ਜਿੱਥੇ ਜਾ ਕੇ ਵਸਣਗੇ ਉੱਥੇ ਉੱਥੇ ਸੇਵਾ ਅਤੇ ਸਿਮਰਨ ਦਾ ਜਾਗ ਲੱਗੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਛਿੰਨਮੈ ਰਾਉ ਰੰਕ ਕੋ ਕਰਹੀ, ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ। ਮਹਾਰਾਜ ਕਹਿੰਦੇ ਨੇ ਉਹ ਖਿੰਨ ਵਿੱਚ ਪਲ ਦੇ ਵਿੱਚ ਹੀ ਜਿਹਦੀ ਗੱਤ ਜਿਹਦੀ ਮਿੱਤ ਨੂੰ ਜਾਣਿਆ ਨਹੀਂ ਜਾ ਸਕਦਾ ਹੈ, ਉਹ ਇੰਨੀ ਸਮਰੱਥਾ ਰੱਖਦਾ ਕਿ ਰੀਤੇ ਭਰੇ ਭਰੇ ਸਖ ਨਾਵੈ, ਉਹ ਭਰਿਆਂ ਨੂੰ ਖਾਲੀ ਖਾਲੀਆਂ ਨੂੰ ਭਰਿਆ ਕਰ ਸਕਦਾ ਹੈ। ਯਹ ਤਾਂ ਕੋ ਵਿਵਹਾਰੇ, ਆ ਉਹਦਾ ਵਿਵਹਾਰ ਹੈ, ਇਸ ਤਰ੍ਹਾਂ ਉਹ ਵਰਤਦਾ ਸੰਸਾਰ ਵਿੱਚ। ਇਸ ਲਈ ਉਹਦੇ ਭੈ ਵਿੱਚ ਚੱਲੋ, ਉਹਦੇ ਹੁਕਮ ਵਿੱਚ ਚੱਲੋ, ਉਹਦੇ ਹੁਕਮ ਤੋਂ ਬਾਹਰੀ ਹੋ ਕੇ ਨਹੀਂ, ਅਹੰਕਾਰੀ ਹੋ ਕੇ ਨਹੀਂ, ਉਹ ਨਿਮਰਤਾ ਅਤੇ ਪਿਆਰ ਵਿੱਚ ਚੱਲਾਂਗੇ ਤੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਦਿੰਦਾ। ਗੁਰੂ ਨਾਨਕ ਸਾਹਿਬ ਜੀ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਮਿਲੇ ਸੀ ਨਾ ਖੇਤਾਂ ਦੇ ਵਿੱਚ, ਇੱਦਾਂ ਹੀ ਇੱਕ ਬਾਲਕ ਵੀ ਸੇਵਾ ਵਿੱਚ ਜੁੜਦਾ। ਮਹਾਰਾਜ ਕਹਿੰਦੇ ਜੀ ਸ਼ਾਮਾਂ ਪੈ ਗਈਆਂ ਹੁਣ ਮੈਂ ਆਪਣੇ ਘਰ ਜਾਵਾਂ, ਮਹਾਰਾਜ ਕਹਿੰਦੇ ਨਹੀਂ ਅੱਜ ਰਾਤ ਤੂੰ ਸਾਡੇ ਕੋਲ ਰੁਕ, ਤੂੰ ਸਾਡੇ, ਸਾਡਾ ਦਿਲ ਕਰਦਾ ਤੂੰ ਅੱਜ ਸਾਡੇ ਕੋਲ ਰਹਿ ਰਾਤ, ਜਾਗਣਾ ਜਾਗਣ ਨੀਕਾ।
ਉਹ ਜਾਗਣਾ ਕਿੰਨਾ ਚੰਗਾ ਸੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਕੋਲ ਰਾਤ ਕੱਟਦਾ। ਉਸੇ ਰਾਤ ਪਿੰਡ ਦੇ ਵਿੱਚ ਜਿਹੜਾ ਚੌਧਰੀ ਹੈ, ਪਿੰਡ ਦਾ ਜਿਹੜਾ ਮੁਖੀ ਹੈ, ਉਹ ਸਰੀਰ ਛੱਡ ਗਿਆ। ਉਹਦੀ ਕੋਈ ਔਲਾਦ ਨਹੀਂ ਸੀ। ਪਿੰਡ ਵਾਲਿਆਂ ਨੇ ਆਖਿਆ ਵੀ ਹੁਣ ਇਹ ਜਿਹੜਾ ਸਾਰੀਆਂ ਜ਼ਿੰਮੇਵਾਰੀਆਂ ਕਿਹਨੂੰ ਸੌਂਪੀਆਂ ਜਾਣ। ਕੁਝ ਸੂਝਵਾਨ ਜਿਹੜੇ ਸੀ ਉਹਨਾਂ ਨੇ ਆਖਿਆ ਵੀ ਇੱਦਾਂ ਕਰਦੇ ਹਾਂ, ਮੇਨ ਜਿਹੜਾ ਪਿੰਡ ਦੇ ਵਿੱਚ ਆਉਣ ਵਾਲਾ ਮੇਨ ਗੇਟ ਦਰਵਾਜ਼ਾ ਉਹ ਬੰਦ ਕਰ ਦਿਓ ਅੰਮ੍ਰਿਤ ਵੇਲੇ। ਇਹ ਬੜਾ ਨੁਕਤਾ ਸਮਝਣ ਵਾਲਾ ਹੈ। ਅੰਮ੍ਰਿਤ ਵੇਲੇ ਖੋਲਾਂਗੇ, ਜਿਹੜਾ ਆ ਗਿਆ ਉਹਨੂੰ ਅਸੀਂ ਜ਼ਿੰਮੇਵਾਰੀਆਂ ਦੇ ਦਾਂਗੇ ਅੰਮ੍ਰਿਤ ਵੇਲੇ। ਅਤੇ ਮਹਾਰਾਜ ਦੱਸਦੇ ਆ ਸਾਨੂੰ ਅੰਮ੍ਰਿਤ ਵੇਲੇ ਉਹਦੀ ਕਿਰਪਾ ਦਾ ਦਰਵਾਜ਼ਾ ਖੁੱਲ੍ਹਦਾ ਹੈ। ਸਾਨੂੰ ਦਾਤਾਂ ਲੈਣੀਆਂ ਨਹੀਂ ਆਉਂਦੀਆਂ, ਦਰਵਾਜ਼ਾ ਤਾਂ ਖੁੱਲ੍ਹਦਾ ਅੰਮ੍ਰਿਤ ਵੇਲੇ, ਉਹ ਰੋਜ਼ ਹੀ ਖੁੱਲ੍ਹਦਾ। ਮਹਾਰਾਜ ਤਾਂ ਰੋਜ਼ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ। ਤੂੰ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਵੱਡੇ ਦੀ ਵਡਿਆਈ ਕਰਕੇ ਤਾਂ ਦੇਖ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਅਸੀਂ ਰਾਤ ਭਰ ਤੇ ਜਾਗ ਸਕਦੇ ਹਾਂ ਪਰ ਅੰਮ੍ਰਿਤ ਵੇਲਾ ਸੰਭਾਲਣਾ ਬੜਾ ਔਖਾ ਹੈ। ਪਰ ਜਿਨ੍ਹਾਂ 'ਤੇ ਕਿਰਪਾ ਹੈ ਉਹ ਸੰਭਾਲਦੇ ਵੀ ਨੇ, ਐਸੀ ਗੱਲ ਨਹੀਂ। ਕਿਉਂਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਨਾ ਰੱਬ ਜੀ ਨੇ ਬਣਾਈਆਂ, ਸਾਰਿਆਂ ਦੀ ਅਵਸਥਾ ਵੱਖਰੀ ਵੱਖਰੀ ਹੈ। ਹੁਣ ਉਹ ਮਹਾਰਾਜ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਪੋ ਫੁੱਟਣ ਦਾ ਸਮਾਂ, ਅਤੇ ਮਹਾਰਾਜ ਕਹਿੰਦੇ ਜਾ ਬਈ ਹੁਣ ਤੂੰ ਆਪਣੇ ਘਰ ਜਾ, ਅਸੀਂ ਆਪਣੇ ਰਾਹ ਤੂੰ ਆਪਣੇ ਰਾਹ। ਜਿਹਨੇ ਸਾਰੀ ਰਾਤ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੈਠ ਕੇ ਸਮਾਂ ਬਿਤਾਇਆ ਹੋਏਗਾ ਉਹ ਸਮਾਂ ਬਿਰਥਾ ਨਹੀਂ ਜਾਂਦਾ। ਆਪਾਂ ਇੱਥੇ ਬੈਠੇ ਹਾਂ, ਕੀਰਤਨ ਸੁਣ ਰਹੇ ਹੋ ਜਾਂ ਪਾਠ ਕਥਾ, ਇਹ ਸਮਾਂ ਬਿਰਥਾ ਨਹੀਂ ਜਾਏਗਾ। ਸੇਵਾ ਕਰਦੇ ਹਾਂ, ਉਹ ਸੇਵਾ ਕੀਤੀ ਬਿਰਥੀ ਨਹੀਂ ਜਾਏਗੀ। ਇੱਕ ਤਿਲ ਨਹੀਂ ਭੰਨੈ ਕੱਲ ਹੈ, ਉਹ ਤਾਂ ਇੱਕ ਤਿਲ ਜਿੰਨੀ ਵੀ ਸੇਵਾ ਦਾ ਫਲ ਸਾਨੂੰ ਦੇ ਦਿੰਦਾ ਉਹ ਵੀ ਨਹੀਂ ਰੱਖਦਾ। ਇਸ ਵਾਸਤੇ ਮਹਾਰਾਜ ਜੀ ਜਦੋਂ ਕਿਹਾ ਨਾ ਵੀ ਜਾ, ਉਹ ਗਿਆ ਅਤੇ ਉੱਧਰੋਂ ਜਦੋਂ ਇਹ ਪਹੁੰਚਦਾ ਉੱਧਰੋਂ ਦਰਵਾਜ਼ਾ ਖੁੱਲ੍ਹਦਾ। ਜਦੋਂ ਦਰਵਾਜ਼ਾ ਖੁੱਲ੍ਹਿਆ ਕਈਆਂ ਨੇ ਆਖਿਆ ਵੀ ਇਹ ਤਾਂ ਛੋਟਾ ਜਿਹਾ ਬੱਚਾ ਹੈ, ਇਹਨੂੰ ਜ਼ਿੰਮੇਵਾਰੀਆਂ ਕਿੱਥੋਂ ਦੇਵਾਂਗੇ। ਉਹਨਾਂ ਆਖਿਆ ਨਹੀਂ, ਜੋ ਬਚਨ ਕੀਤਾ ਸੀ ਉਹੀ ਪੁਗਾਵਾਂਗੇ। ਕਿਉਂਕਿ ਬਚਨ ਕੀਤਾ ਸੀ ਵੀ ਜਿਹੜਾ ਪਹਿਲਾਂ ਆ ਗਿਆ ਉਹਨੂੰ ਇਹ ਜ਼ਿੰਮੇਵਾਰੀਆਂ ਦੇਣੀਆਂ, ਜੇ ਇਹ ਆਇਆ ਤਾਂ ਜ਼ਿੰਮੇਵਾਰੀਆਂ ਇਹਨੂੰ ਹੀ ਦੇਣਗੀਆਂ। ਹੁਣ ਉਹਨੂੰ ਵੀ ਨਹੀਂ, ਉਹਨੂੰ ਸੁਪਨਾ ਵੀ ਨਹੀਂ ਸੀ ਬੱਚੇ ਨੂੰ ਕਿ ਮੈਨੂੰ ਪਿੰਡ ਜਾਂਦੇ ਆ ਇਹ ਮੈਨੂੰ ਪਿੰਡ ਦਾ ਮੁਖੀ ਬਣਾ ਦੇਣਗੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਦਰ 'ਤੇ ਆ ਕੇ ਸੇਵਾ ਕਰਾਂਗਾ ਅਤੇ ਤੁਸੀਂ ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੇ, ਮੈਨੂੰ ਪਤਾ ਹੀ ਨਹੀਂ ਸੀ, ਕਿਉਂਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮੈਂ ਤਾਂ ਆਇਆ ਹਾਂ ਪਰ ਕਦੇ ਨਹੀਂ ਸੁਪਨਾ ਵੀ ਨਹੀਂ ਸੀ ਕਿ ਬੈਠਾ ਸੋਢੀ ਪਾਤਸ਼ਾਹ ਲੋਕ ਕਹਿਣਗੇ। ਇਹ ਉਹ ਘਰ ਹੈ, ਅਸੀਂ ਆ ਕੇ ਜੁੜੀਏ ਤਾਂ ਸਹੀ, ਸਤਸੰਗ ਕਰੀਏ ਤਾਂ ਸਹੀ, ਸੇਵਾ ਸਿਮਰਨ ਵਿੱਚ ਜੁੜ ਕੇ ਦੇਖੀਏ ਤਾਂ ਸਹੀ। ਬਸ ਜੁੜਨਾ ਨਹੀਂ ਨਾ ਆਉਂਦਾ, ਤਰਕ ਕਰਨਾ ਆਉਂਦਾ, ਤਰਕ ਕਰਾ ਲਓ। ਜੁੜਨਾ ਨਹੀਂ ਆ ਰਿਹਾ ਸਾਨੂੰ ਵਾਹਿਗੁਰੂ ਜੀ 'ਤੇ, ਭਰੋਸਾ ਨਹੀਂ ਬਣਦਾ ਸਾਡਾ। ਇਸ ਲਈ ਮਹਾਰਾਜ ਜੀ ਕਹਿੰਦੇ ਜੇ ਤੁਹਾਨੂੰ ਕਿਹਾ ਵੀ ਇੱਕ ਓਅੰਕਾਰ ਨਾਲ ਜੁੜੋ, ਪਰ ਉਹਦੇ ਵਿੱਚ ਕਿੰਨੀ ਸਮਰੱਥਾ ਹੈ ਇਹ ਸਤਿਗੁਰ ਪ੍ਰਸਾਦ, ਇਹ ਗੁਰੂ ਦੀ ਕਿਰਪਾ ਵਿੱਚੋਂ ਪਤਾ ਲੱਗਣਾ ਹੈ। ਅਤੇ ਗੁਰੂ ਮਹਾਰਾਜ ਕਿਰਪਾ ਕਰ ਰਹੇ ਆ ਸ਼ਬਦ ਰਾਹੀਂ, ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰ ਰਹੇ ਆ। ਅਸੀਂ ਸਿਆਣਿਆਂ ਦੇ ਚੱਕਰਾਂ 'ਚ ਪਏ ਹੋਏ ਹਾਂ, ਅਸੀਂ ਧਾਗੇ ਤਵੀਤਾਂ ਦੇ, ਪਰ ਸਾਨੂੰ ਇੱਕ ਦਾ ਪਤਾ ਹੀ ਨਹੀਂ ਉਹ ਕਿੱਡੀ ਸਮਰੱਥਾ ਵਾਲਾ ਹੈ, ਉਹ ਕੀ ਕਰ ਸਕਦਾ। ਛਿਨਮੈ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੈ, ਯਹ ਤਾਂ ਕੋ ਵਿਵਹਾਰੇ। ਆਹ ਉਹਦਾ ਵਿਵਹਾਰ ਹੈ, ਉਹ ਆਹ ਕਰ ਸਕਦਾ, ਉਹ ਕਰਦਾ ਵੀ ਹੈ, ਉਹ ਦੁਨੀਆਂ ਨੂੰ ਦਿਖਾਉਂਦਾ ਵੀ ਹੈ,
ਅਸੀਂ ਨਹੀਂ ਸਮਝ ਪਾਉਂਦੇ, ਗੱਲ ਵੱਖਰੀ ਹੈ। ਉੱਥੇ ਨਿਤ ਕਰਤਵ ਦਿਖਾ ਰਿਹਾ ਆਪਣੇ, ਕਿਉਂਕਿ ਕੁਦਰਤ ਵਿੱਚ ਵਸਦਾ ਨਾ ਕਾਦਰ, ਉੱਥੇ ਨਿਤ ਦਿਖਾ ਰਿਹਾ ਆਪਣੀ ਕਲਾ, ਨਿਤ ਕਲਾ ਵਰਤ ਰਹੀ ਹੈ, ਪਰ ਅਸੀਂ ਸਮਝ ਨਹੀਂ ਪਾ ਰਹੇ। ਇਸ ਲਈ ਹਰ ਕੀ ਗਤਨ ਕਉ ਜਾਣੈ, ਉਹਦੀ ਅਵਸਥਾ ਨੂੰ ਕੋਈ ਜਾਣ

0: ਚਰਨ ਤਾਹੇ ਚਿੱਤ ਲਾਇਓ।
1: ਧੰਨ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਜੀ, ਕਿਰਪਾ ਕਰਦੇ ਇਹ ਸਾਰੇ ਰੂਪ ਰੰਗ ਉਸੇ ਦੇ ਨੇ, ਪਰ ਉਹਦਾ ਕੋਈ ਆਪਣਾ ਰੂਪ ਰੰਗ ਨਹੀਂ ਹੈ। ਅਗਣਤ ਉਹ ਗਿਣਤੀ ਤੋਂ ਵੀ ਪਰੇ ਹੈ। ਅਗਣਤ, ਗਣਤ ਕਹਿੰਦੇ ਗਣਿਤ, ਐੜਾ ਲੱਗ ਗਿਆ ਜਿਹਦੀ ਗਿਣਤੀ ਨਾ ਹੋ ਸਕੇ। ਉਹ ਜਿੰਨੇ ਉਹਦੇ ਗੁਣ ਨੇ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜਿੰਨੀਆਂ ਉਹਦੀਆਂ ਦਾਤਾਂ ਨੇ, ਜਿੰਨੀ ਉਹਦੀਆਂ ਬਖਸ਼ਿਸ਼ਾਂ ਨੇ, ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਹੁਣ ਆਪਾਂ ਪੂਰੇ ਬ੍ਰਹਿਮੰਡ ਦੀ ਜੇ ਖੋਜ ਕਰੀਏ, ਕਿੰਨੇ ਜੀਵ ਨੇ, ਕਿੰਨੇ ਪਸ਼ੂ ਨੇ, ਕਿੰਨੇ ਪੰਛੀ ਨੇ, ਜਾਨਵਰ ਨੇ, ਕੀਟ ਪਤੰਗੇ ਆ, ਤੁਸੀਂ ਮਨੁੱਖ ਦੀ ਗਿਣਤੀ ਕਰ ਲਓ ਕਿੰਨੀ ਹੈ, ਟੋਟਲ ਸਾਰਿਆਂ ਦੀ ਕਰ ਲਓ, ਪਸ਼ੂ ਪੰਛੀ ਕੀਟ ਪਤੰਗੇ ਇਹ ਇਨਸਾਨ ਜਾਨਵਰ ਸਾਰਿਆਂ ਦੀ ਕਰ ਲਓ, ਸਾਰਿਆਂ ਨੂੰ ਰਿਜ਼ਕ ਕੌਣ ਦੇ ਰਿਹਾ, ਸਾਰਿਆਂ ਦਾ ਦਾਤਾ ਕੌਣ ਹੈ, ਉਹਦਾ ਖਜ਼ਾਨਾ ਫਿਰ ਵੀ ਖਾਲੀ ਨਹੀਂ ਹੁੰਦਾ, ਫਿਰ ਵੀ ਉਹ ਭਰਿਆ ਦਾ ਭਰਿਆ ਰਹਿੰਦਾ। ਇਹਦਾ ਮਤਲਬ ਗਿਣਤੀ ਨਹੀਂ ਹੋ ਸਕਦੀ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ ਦਿੰਦੇ ਤੋਟ ਨ ਆਵਈ ਅਗਣਤ ਭਰੇ ਭੰਡਾਰ। ਅਗਣਤ, ਸਤਿਗੁਰੂ ਮਹਾਰਾਜ ਕਹਿੰਦੇ ਅਗਣਤ ਅਪਾਰ, ਉਹ ਪਰੇ ਤੋਂ ਵੀ ਪਰੇ ਹੈ, ਬੇਸ਼ੁਮਾਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਅਲੱਖ ਜਿਹਨੂੰ ਲੱਖਿਆ ਨਹੀਂ ਜਾ ਸਕਦਾ, ਨਿਰੰਜਨ ਜਿਹੜਾ ਸਾਰੇ ਵਿੱਚ ਰਹਿ ਕੇ ਪਾਕ ਪਵਿੱਤਰ ਹੈ, ਅੱਲਾ ਪਾਕੰ ਪਾਕ ਹੈ, ਉਹਨੂੰ ਕੋਈ ਅੰਜਨ ਨਹੀਂ, ਕੋਈ ਦਾਗ ਨਹੀਂ, ਕੋਈ ਧੱਬਾ ਨਹੀਂ, ਉਹਦੇ 'ਤੇ ਕੋਈ ਦੋਸ਼ ਨਹੀਂ ਲਾ ਸਕਦਾ, ਉਹ ਪਾਕ ਪਵਿੱਤਰ ਹੈ। ਜੈ ਸਭ ਜਗ ਭਰਮਾਇਓ, ਆ ਸਾਰਾ ਜਗਤ ਜਿਹੜਾ ਹੈ ਇਹ ਉਹਦੇ ਹੁਕਮ ਵਿੱਚ ਹੀ ਭਰਮਾਇਆ ਹੋਇਆ ਹੈ, ਭਾਵ ਅਸੀਂ ਭਟਕ ਰਹੇ ਹਾਂ, ਇਹ ਵੀ ਉਹਦਾ ਹੀ ਹੁਕਮ ਹੈ, ਕਿਉਂਕਿ ਉਹਨੂੰ ਸਾਡੇ ਜੀਵਨ ਵੱਲ ਦੇਖ ਕੇ, ਸਾਡੇ ਕਰਮ ਵੱਲ ਦੇਖ ਕੇ ਉਹ ਪਰਮਾ ਵੀ ਆਪ ਹੀ ਰਿਹਾ, ਉਹਦਾ ਹੁਕਮ ਹੈ, ਜਿੱਦਾਂ ਦੇ ਸਾਡੇ ਕਰਮ ਹੋਣਗੇ ਉਦਾਂ ਦਾ ਹੀ ਫਲ ਸਾਡੀ ਝੋਲੀ 'ਚ ਪਏਗਾ। ਇਸ ਵਾਸਤੇ ਇਹ ਸਾਰਾ ਸੰਸਾਰ ਹੁਕਮ ਹੈ, ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਉਹਦੇ ਹੁਕਮ ਦੇ ਵਿੱਚ ਚੱਲਣ ਲਈ ਸਾਨੂੰ ਗੁਰਬਾਣੀ ਨੇ ਗਿਆਨ ਦਿੱਤਾ ਹੈ, ਉਹਦੇ ਹੁਕਮ ਵਿੱਚ ਚੱਲ, ਉਹਨੂੰ ਮਹਿਸੂਸ ਕਰ, ਉਹਦੀ ਰੋਜ਼ ਕੁਦਰਤ ਵਿੱਚ ਕਲਾ ਵਰਤ ਰਹੀ ਹੈ, ਉਹਨੂੰ ਦੇਖ ਵੀ ਉਹ ਹੈ, ਉਹ ਕਿਤੇ ਨਹੀਂ ਹੈ, ਉਹ ਨੇੜੇ ਤੋਂ ਵੀ ਨੇੜੇ ਹੈ, ਉਹ ਚਾਰ ਸਫੇਰੇ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ। ਇਸ ਲਈ ਮਹਾਰਾਜ ਕਹਿੰਦੇ ਸਾਰਾ ਜੱਗ ਜੇ ਭਰਮਿਆ ਹੈ ਇਹ ਵੀ ਉਹਦੇ ਹੁਕਮ ਦੇ ਵਿੱਚ ਹੈ, ਕਿਉਂਕਿ ਉਹ ਪਲ ਵਿੱਚ ਰਾਜੇ ਨੂੰ ਰੰਕ ਕਰ ਸਕਦਾ, ਰੰਕ ਨੂੰ ਰਾਜਾ ਬਣਾ ਸਕਦਾ, ਉਹ ਮੂਰਖ ਨੂੰ ਪੰਡਿਤ ਕਰ ਸਕਦਾ, ਪੰਡਿਤ ਨੂੰ ਮੂਰਖ ਕਰ ਸਕਦਾ ਹੈ, ਉਹ ਪੁਰਖ ਤੋਂ ਵੀ ਜੇ ਨਾ ਕਵੇ ਨਾਰੀ, ਨਾਰੀ ਤੋਂ ਪੁਰਖ ਵੀ ਬਣਾ ਸਕਦਾ, ਕਿਉਂਕਿ ਉਹ ਸਾਰਿਆਂ 'ਚ ਵਰਤਦਾ ਨਾ। ਆ ਕਈ ਦੇਖੋ ਤੁਸੀਂ, ਕਈਆਂ ਦੇ ਮਨ ਦੇ ਵਿੱਚ ਫੁਰਨਾ ਬਣ ਗਿਆ, ਕਈਆਂ ਦੇ ਮਨ ਵਿੱਚ ਖਿਆਲ ਆ ਗਿਆ ਵੀ ਮੈਂ ਪੁਰਖ ਨਹੀਂ ਬਣਨਾ, ਮੈਂ ਇਸਤਰੀ ਦਾ ਰੂਪ ਬਣ ਕੇ ਰਹਿਣਾ। ਉਹ ਖਿਆਲ ਕਿੱਥੋਂ ਆਇਆ? ਕਈ ਇਸਤਰੀਆਂ ਨੇ ਉਹ ਪੁਰਖ ਬਣ ਕੇ ਰਹਿ ਰਹੀਆਂ, ਕਈ ਪੁਰਖ ਨੇ ਉਹ ਇਸਤਰੀ ਬਣ ਕੇ ਰਹਿ ਰਹੇ ਆ। ਇਸ ਵਾਸਤੇ ਇਹ ਸਾਡੀ ਸੋਚ, ਸਾਡੀ ਜਿਹੜੀ ਅੰਦਰ ਦੀ ਵਿਚਾਰ, ਇਹ ਉਹਦੇ 'ਤੇ ਡਿਪੈਂਡ ਕਰਦਾ ਹੈ, ਜਿੱਦਾਂ ਦੀ ਸੋਚ ਹੋਏਗੀ ਉਹ ਉੱਦਾਂ ਦਾ ਹੁਕਮ ਜਾਰੀ ਕਰ ਦੇਗਾ। ਜੱਜ ਆਪਣੇ ਵੱਲੋਂ ਫੈਸਲਾ ਥੋੜ੍ਹੀ ਸੁਣਾਉਂਦਾ, ਜੱਜ 'ਤੇ ਦੇਖਦਾ ਵੀ ਇਹ ਕੀ ਹੈ, ਇਹਦਾ ਜੀਵਨ ਕੀ ਹੈ, ਇਹਦਾ ਆਚਰਣ, ਇਹਦਾ ਕਰੈਕਟਰ ਕੀ ਹੈ, ਇਹਦੇ ਖਿਲਾਫ ਗਵਾਹੀਆਂ ਕਿਹੜੀਆਂ ਨੇ, ਉਹ ਫਿਰ ਆਪਣੀ ਕਲਮ ਚਲਾਉਂਦਾ। ਐਵੇਂ ਥੋੜ੍ਹੀ ਆਪਣੀ ਮਰਜ਼ੀ ਨਾਲ ਚਲਾ ਦਿੰਦਾ। ਉਹ ਜੱਜ ਹੈ ਪਰਮੇਸ਼ਵਰ, ਉਹ ਦੇਖ ਰਿਹਾ ਸਾਰਿਆਂ ਦੇ ਵੱਲ। ਇਸੇ ਲਈ ਕਿਹਾ ਸੀ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਤੂੰ ਦੇਖ ਆਪਣੇ ਅੰਦਰ, ਉਹਨੇ ਤੇ ਕਲਮ ਚਲਾਉਣੀ ਹੈ, ਲਿਖਾ ਤੇ ਤੂੰ ਰਿਹਾ, ਉਹ ਲਿਖਣ ਵਾਲਾ ਉਹ ਹੈ ਪਰ ਲਿਖਾ ਤੂੰ ਰਿਹਾ। ਹੁਣ ਤੂੰ ਇੱਦਾਂ ਦਾ ਲਿਖਾ ਦਿੱਤਾ, ਤੇਰੇ ਅੰਦਰ ਉਹਨੇ ਫੁਰਨਾ ਬਣਾ ਦਿੱਤਾ, ਕਈ ਨਾਰੀ ਤੋਂ ਪੁਰਖ ਤੇ ਕਈ ਪੁਰਖ ਤੋਂ ਨਾਰੀ ਬਣ ਕੇ ਬੈਠੇ ਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਅਗਣਿਤ ਅਪਾਰ ਅਲੱਖ ਨਿਰੰਜਨ ਹੈ, ਜਿਹਦੀ ਅਵਸਥਾ ਨੂੰ ਜਾਣਿਆ ਨਹੀਂ ਜਾ ਸਕਦਾ। ਫਿਰ ਕੀ ਕਰੀਏ? ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਸਾਨੂੰ ਸਾਰੀ ਗੱਲ ਸਮਝਾਈ, ਹੁਣ ਦੱਸੋ ਕਰਨਾ ਕੀ ਹੈ, ਸਾਨੂੰ ਰਾਹੇ ਪਾਓ, ਰਸਤੇ ਪਾਓ। ਮਹਾਰਾਜ ਕਹਿੰਦੇ ਫਿਰ ਸਗਲ ਭਰਮ ਤਜ ਨਾਨਕ ਪ੍ਰਾਣੀ। ਨਾਨਕ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪ੍ਰਾਣੀ ਇਹ ਜਿੰਨੀ ਵੀ ਤੇਰੇ ਅੰਦਰ ਭਰਮ ਦੀ ਅਵਸਥਾ ਬਣੀ ਹੈ ਇਹਨੂੰ ਛੱਡ ਦੇ, ਇਹ ਭਟਕਣਾ ਵਾਲੀ ਅਵਸਥਾ ਛੱਡ ਦੇ। ਜਿਹਨੇ ਤੇਰੇ ਅੰਦਰ ਵਹਿਮ ਭਰਮ ਪਾਇਆ ਹੋਇਆ ਇਹ ਸਭ ਕੁਝ ਛੱਡ ਕੇ ਚਰਨ ਤਾਹੇ ਚਿੱਤ ਲਾਇਓ, ਉਹ ਜਿਹੜਾ ਇੱਕ ਉਹ ਅਹੰਕਾਰ ਹੈ ਨਾ ਉਹਦੇ ਚਰਨਾਂ ਨਾਲ ਆਪਣਾ ਚਿੱਤ ਲਾ ਲੈ, ਬਸ ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ, ਭਾਏ ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛ। ਹੁਣ ਚੇਤੀ ਤਾਂ ਲੱਗਦਾ ਨਹੀਂ ਉਹਦੇ ਨਾਲ, ਉਹਦੇ ਚਰਨਾਂ ਵਿੱਚ ਤੇ ਜੁੜਿਆ ਨਹੀਂ ਜਾ ਰਿਹਾ। ਅਸੀਂ ਇਸੇ ਲਈ ਤੇ ਫਰਿਆਦ ਲੈ ਕੇ ਆਏ ਹਾਂ, ਵਾਹਿਗੁਰੂ ਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਮੇਲੋ ਰਾਮ ਚਾਰ ਕੁੰਟ ਦਾ ਦਿਸ ਭਰਮਿਓ ਥੱਕ ਆਏ ਪ੍ਰਭ ਕੀ ਸਾ। ਮਹਾਰਾਜ ਕਹਿੰਦੇ ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਕਣਾ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਵਿਹਾਤ ਹੈ ਫੂਟੇ ਘੱਟ ਜਿਉਂ ਪਾਨੀ। ਸਾਹਿਬ ਕਹਿੰਦੇ ਚਰਨ ਤਾਹੀ ਚਿੱਤ ਲਾਇਓ, ਇਹ ਵਹਿਮ ਭਰਮ ਛੱਡ ਦੇ ਜਿਹੜੇ ਤੇਰੇ ਭਟਕਣਾ ਵਿੱਚ ਤੈਨੂੰ ਪਾਉਂਦੇ ਆ, ਉਲਝਾਉਂਦੇ ਆ ਤੈਨੂੰ। ਤੂੰ ਕੇਵਲ ਇੱਕ ਕੰਮ ਕਰ, ਸੰਗਤ ਕਰ ਗੁਰੂ ਦੀ, ਔਰ ਚਿੱਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨ ਵਾਸਤੇ ਨਾਮ ਦਾ ਅਭਿਆਸ ਕਰ। ਜਿਸ ਦਿਨ ਤੇਰਾ ਚਰਨ ਤੇਰਾ ਚਿੱਤ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਤੈਨੂੰ ਇੱਕ ਓਅੰਕਾਰ ਦੀ ਸਮਝ ਵੀ ਆ ਜਾਏਗੀ ਔਰ ਤੂੰ ਸਦਾ ਵਾਸਤੇ ਉਹਦੇ ਵਿੱਚ ਸਮਾ ਜਾਏਗਾ। ਫਿਰ ਰਾਮ ਕਬੀਰਾ ਏਕ ਭਇਓ ਹੈ ਕੋਹੇ ਨਾ ਸਕੈ ਪਛਾਨੀ, ਫਿਰ ਜੋਤੀ ਜੋਤ ਰਲੀ ਸੰਪੂਰਨ ਥੀਆ। ਹੁਣ ਚਿੱਤ ਨਹੀਂ ਨਾ ਜੁੜ ਰਿਹਾ, ਪਾਠ ਹੋ ਰਿਹਾ, ਚਿੱਤ ਕੋਈ ਹੋਰ ਪਾਸੇ ਹੈ, ਚੇਤਾ ਕੋਈ ਹੋਰ ਆ ਰਿਹਾ, ਕਥਾ ਕੀਰਤਨ ਹੈ ਚੇਤਾ ਕੋਈ ਹੋਰ ਹੀ ਆਈ ਜਾਂਦਾ, ਅਰਦਾਸ ਹੈ ਚੇਤਾ ਕੋਈ ਹੋਰ ਹੀ ਆਈ ਜਾਂਦਾ। ਜਦੋਂ ਸਾਨੂੰ ਚਿੱਤ ਲਗਾਉਣਾ ਆ ਜਾਏਗਾ ਉਸ ਤੋਂ ਬਾਅਦ ਫਿਰ ਉਹਦੀਆਂ ਬਖਸ਼ਿਸ਼ਾਂ ਉਹਦੀਆਂ ਰਹਿਮਤਾਂ ਸਾਨੂੰ ਪਤਾ ਲੱਗਣਗੀਆਂ ਵੀ ਉਹ ਕੁਦਰਤ ਵਿੱਚ ਕਾਦਰ ਜਿਹੜਾ ਵਰਤ ਰਿਹਾ ਉਹ ਰੋਜ਼ ਕਿਹੜੀ ਕਿਹੜੀ ਕਲਾ ਵਰਤਾ ਰਿਹਾ, ਫਿਰ ਅਸੀਂ ਉਹਦੇ ਤੋਂ ਸੱਦ ਕੇ ਜਾਵਾਂਗੇ। ਪਰ ਇਹ ਸਾਰਾ ਕੁਛ ਹੋਣਾ ਕਿੱਦਾਂ? ਸਤਿਗੁਰ ਪ੍ਰਸਾਦ ਤੇ ਜਿਸ ਗੁਰੂ ਨੇ ਮੈਨੂੰ ਭੁੱਲੇ ਭਟਕੇ ਨੂੰ ਸਿੱਧੇ ਮਾਰਗ 'ਤੇ ਪਾਇਆ, ਮੈਂ ਐਸੇ ਗੁਰੂ ਤੋਂ ਸੱਦ ਕੇ ਜਾਵਾਂ।

0: ਆਇਆ।
1: ਸਤਿਗੁਰੂ ਪਾਤਸ਼ਾਹ ਜੀ ਮਿਹਰ ਕਰਨ, ਸਾਨੂੰ ਤੁਹਾਨੂੰ ਸਭਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣ, ਤਾਂ ਕਿ ਸਾਡਾ ਚਿੱਤ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜ ਜਾਏ। ਜਿਵੇਂ ਨਾਮਦੇਵ ਜੀ ਨੇ ਆਖਿਆ, ਸੋਏ ਨੇ ਕਿ ਸੋਈ ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਸਾਡਾ ਵੀ ਚਿੱਤ ਹਰੀ ਦੇ ਨਾਲ ਲੱਗ ਜਾਏ ਅਤੇ ਸਾਡਾ ਇਹ ਗੁਰੂ ਮਹਾਰਾਜ ਦੇ ਦਰ 'ਤੇ ਆਉਣਾ, ਸੰਗਤ ਕਰਨੀ ਅਤੇ ਬਾਣੀ ਦਾ ਅਭਿਆਸ ਕੀਤਾ ਸਫਲ ਹੋ ਜਾਏ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣੋ। ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲੱਗ ਜਾਣ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ।
2: ਅਗਨਤ ਅਪਾਰ ਅਲਖ ਨਿਰੰਜਨ,

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣਿਆਈਆਂ, ਸ਼ਬਦੋ ਤਾਂ ਗਾਵੋਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾਰੋ, ਅਰਨਾਲੇ ਅਰਨਾਲੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰਾਟ ਸੁਆਮੀ, ਸੋ ਕਿਉਂ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾਰੋ ਅਰਨਾਲੇ।

ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੁ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ। ਤੁਰ ਕਰਮ ਪਾਇਆ ਤੁਤ ਜਿਨ ਕੋ ਸੇਨਾ ਮਰ ਕੈ ਲਾਗੇ ਕਹਿ ਨਾਨਕ ਤੈਸ ਕੋ ਹੋਆ ਤਿਤ ਕਰਿ ਅਨਦ ਵਾਜੇ। ਅਨੰਤ ਸੁਣੋ ਵਡਭਾਗੀ ਓ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਧੂਰੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤ ਧਰਤ ਮਾਤ ਦਿਵਸ ਰਾਤ ਦੁਵਿਧਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੋਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ

ਤਾਂ ਰਛੇ ਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀ ਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮੱਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਿਵਾਰ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ

आओ सपागी नींदड़िए।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਚੇਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੁਤਰਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉਣ ਦੇ ਆਵੇ ਤਾਏ ਸਭ ਥਾਈ ਵੇ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ

ਦੀਆਂ ਚਾਲੀਆਂ ਮੁਕਤੀਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ

ਕੋਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਭੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰ

गौर परसादी एको जाने है तां दूजा पाओ न होई।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ

अलग एक ओंकार सतनाम कर्ता पुरख निरभौ निर्वैर अकाल मूरत

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ।

ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ।

ਵੰਡ ਸਕਿਆ। ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ।

ਜ਼ਿਆਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ।

ਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ

बोले सोनेहा। वाहिगुरु जी का खालसा, वाहिगुरु जी की फतेह।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਵੋ ਸੱਜਣਾ, ਹੋਂ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੇ ਖੜੀ ਤੱਕਾ, ਮੈਂ ਮਨ ਚਾਉ ਕਨੇਰਾ ਰਾਮ। ਆਓ ਜੀ ਤੂੰ ਆਓ ਹਮਾਰੇ, ਹਰ ਜਾ ਸ਼ਰਵਣ ਸੁਣਾਵਣਾ, ਤੁਧੇ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾ ਮਨਾ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਸਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ, ਕਸਮਲਾ ਨਿਤ ਚਾਹੇ ਪਰੇ ਰਹਿ, ਸੋ ਕਹੋ ਟਲ ਗੁਰ ਸੇਵੀਐ, ਆਹਿਨ ਸੈ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮਹੀ ਪ੍ਰਤਪਲ, ਹਮ ਬਾਰਿਕ ਤੁਮਰੇ ਤਾਰੇ, ਤੁਮ ਦਾਤੀ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਲ, ਹਮ ਬਾਰਿਕ ਤੁਮਰੇ ਤਾਰੇ। ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿੰਨਹੀਂ ਲਹੀਐ, ਰਹਾਉ ਕੋਟ ਪਰਾਧ ਹਮਾਰੇ ਖੰਡ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ,
तुम्ही सज्जन सोहिले राखो रखनहार दाए अल्लाह नानक करके गुल्ले तुम्हारी शरण तुम्हारी आसा तुम्ही सज्जन सोहिले राखो रखनहार दाए अल्लाह नानक करके गुल्ले वाहे गुरु जी का खालसा वाहे गुरु जी की फतेह।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਕ ਸਤਨਾਮ ਸ੍ਰੀ। ਜਦੋਂ ਕਦੀ ਜ਼ਿੰਦਗੀ 'ਚ ਪੂਰਨ ਸਾਧੂ ਮਿਲਦਾ ਹੈ, ਗੁਰੂ ਗ੍ਰੰਥ ਸਾਹਿਬ ਵਰਗਾ, ਕਿਹਦੇ ਵਰਗਾ? ਇੱਥੇ ਨਹੀਂ, ਉਸ ਮੰਡਲ 'ਚ ਸਾਧਕ ਸੰਗ ਮਨੋਹਰ ਬੈਣ, ਬਾਣੀ ਬੜੀ ਮਨੋਹਰ ਹੋ ਜਾਂਦੀ ਜਦੋਂ ਕਿਸੇ ਨੂੰ ਸਾਧੂ ਮਿਲਦਾ ਹੈ, ਕੋਈ ਗੁਰੂ ਕਾ ਸਿੱਖ ਮਿਲਦਾ ਹੈ, ਪਿਆਰ ਵਾਲਾ ਮਿਲਦਾ ਹੈ, ਅਤੇ ਬਾਣੀ ਕੁਰਖ 'ਤੇ ਨਹੀਂ ਰਹਿੰਦੀ। ਫਿਰ ਕੁਰਖ 'ਤੇ ਸਮਝਦਾ ਹੈ ਕੜਵੀ ਕੌੜੀ ਚੁਭਵੀਂ, ਹੁਣ ਤਾਂ ਪਤਾ ਲੱਗ ਗਿਆ ਚੁਭਵੀਂ ਕਿ ਗੱਲ ਕੋਈ ਕਰੇ ਤਾਂ ਕਿਸੇ ਨੂੰ ਚੁਭਵੀਂ ਲੱਗੇ। ਜਿਹੜਾ ਸਤਸੰਗਤ ਕਰ ਲੈਂਦਾ, ਸਾਧ ਕੇ ਸੰਗ ਮਨੋਹਰ ਬੈਣ, ਸਾਧ ਸੰਗ ਹੋਏ ਸਭ ਕੀ ਰੇਣ, ਇੱਥੇ ਨਹੀਂ ਚੁੱਕਦਾ ਸਿਰ, ਐਂ ਹੋ ਗਿਆ ਸਿਰਨੀਵਾਂ ਕਰ ਦੇਖ, ਸਿਰਨੀਵਾਂ ਕਰ ਦਿੰਦੇ ਸਾਧੂ। ਭਲਿਆ ਜੇ ਕੁਝ ਲੈਣਾ ਹੀ ਨਾ ਤੇ ਅੰਬ ਦੇ ਬੂਟੇ ਵੱਲ ਵੇਖ, ਆਖੋ ਵਾਹਿਗੁਰੂ। ਜਦੋਂ ਫਲ ਨਹੀਂ ਸੀ ਲੱਗਾ, ਅੰਬ ਦੀਆਂ ਟਾਹਣੀਆਂ ਸਾਹਮਣੇ ਇਸ ਤਰ੍ਹਾਂ ਸਿੱਧੀਆਂ ਸੀ, ਜੋ ਜੋ ਅੰਬ ਲੱਗਦੇ ਗਏ ਕੀ ਹੋਇਆ? ਫਿਰ ਚੁੱਕਦੀਆਂ ਗਈਆਂ। ਜੇ ਸਾਡੇ ਅੰਦਰ ਚੁਕਾ ਨਹੀਂ ਨਾ ਅੰਦਰ ਪੈਦਾ ਹੋਇਆ ਵੀ ਮੈਂ ਨੀਵਾਂ ਵਾਂ, ਮੈਂ ਨੀਵਾਂ ਵਾਂ, ਮੈਂ ਨੀਵਾਂ ਵਾਂ, ਸਮਝ ਲਓ ਫਿਰ ਅਜੇ ਗੱਲ ਬਣੀ ਨਹੀਂ। ਆਖੋ ਵਾਹਿਗੁਰੂ। ਉਹ ਕੱਲ੍ਹ ਕੇ ਪਰਸੋਂ ਪੀਰ ਬੁੱਧੂ ਸ਼ਾਹ ਦੀ ਕਹਾਣੀ ਆਪਾਂ ਸੁਣਾਈ ਸੀ, ਉਹਦੇ ਵਿੱਚ ਉਹ ਢਾਡੀ ਸਿੰਘ ਕਹਿੰਦਾ ਸੀ ਵੀ ਜਦੋਂ ਸਰਕਾਰ ਦੇ ਦਰਸ਼ਨ ਕੀਤੇ ਨਾ ਗੁਰੂ ਗੋਬਿੰਦ ਸਿੰਘ ਦੇ, ਅਤੇ ਇੱਕ ਮਿੰਟ ਲਈ ਮਨ ਵਿੱਚ ਆ ਗਿਆ ਵੀ ਮੇਰੀ ਉਮਰ ਵੱਡੀ ਆ ਅਤੇ ਜਿਹੜਾ ਅੱਗੇ ਬੈਠਾ ਵਾ ਜਿਹਨੂੰ ਮੱਥਾ ਟੇਕਣਾ ਉਹ ਛੋਟੀ ਉਮਰ ਦਾ ਹੈ। ਅੱਗੇ ਆਇਆ, ਆਖੋ ਵਾਹਿਗੁਰੂ। ਅੱਗੇ ਆਇਆ ਮਹਾਰਾਜ ਪਾਤਸ਼ਾਹ ਉੱਠ ਖਲੋਤੇ, ਮੱਥਾ ਟੇਕਣ ਲੱਗਾ ਸੀ, ਸਤਿਗੁਰੂ ਨੇ ਚੁੱਕ ਕੇ ਬਾਹਾਂ ਤੋਂ ਕਲੇਜੇ ਨਾਲ ਆ ਲਿਆ। ਆਉਂਦੇ ਜਦੋਂ ਮਹਾਰਾਜ ਦੇ ਸਰੀਰ ਦੇ ਸਰੀਰ ਨਾਲ ਲੱਗਾ ਤਾਂ ਬਿਜਲੀ ਵਰਗੇ ਝਟਕੇ ਵੱਜੇ, ਬਿਜਲੀ ਵਰਗੇ ਝਟਕੇ ਵੱਜੇ। ਜਿਹੜਾ ਕਹਿੰਦਾ ਸੀ ਹਾਏ ਮੇਰੀਆਂ ਜਿੰਦੇ ਦਾਲਾ ਚਿੱਟਾ ਹੋ ਗਿਆ ਅਤੇ ਅੱਖ ਨਹੀਂ ਖੁੱਲ੍ਹੀ, ਬੋਲੋ ਸਾਰੇ ਤੁਸੀਂ ਮਹਿਸੂਸ ਕਰਿਓ, ਤੇਰਾ ਵੀ ਚਿੱਟਾ ਹੋ ਗਿਆ, ਮੇਰਾ ਵੀ ਚਿੱਟਾ ਹੋ ਗਿਆ, ਜਿੰਨਾ ਜਿੰਨਾ ਦੇ ਚਿੱਟੇ ਹੋ ਗਏ ਆ। ਕਿਤੇ ਆਪਣੇ ਆਪ ਨੂੰ ਪੁੱਛੋ ਯਾਰ, ਗੱਲ ਤਾਂ ਬਣੀ ਨਹੀਂ ਅਜੇ, ਤੇ ਚਲੇ ਤਾਂ ਜਾਣਾ ਹੈ। ਆਖੋ ਵਾਹਿਗੁਰੂ। ਪੇਪਰ ਫੇਲ ਕਰਕੇ ਜਾਵਾਂਗੇ, ਪੇਪਰ 'ਤੇ ਪਾਸ ਹੋਇਆ ਨਹੀਂ। ਆਖੋ ਵਾਹਿਗੁਰੂ। ਅੱਖ 'ਤੇ ਅਜੇ ਖੁੱਲ੍ਹੀ ਨਹੀਂ, ਅੱਜ ਦੀਦਾਰ ਕੀਤੇ ਗੁਰਪੂਰਾ ਭੇਟਿਓ ਵਡਭਾਗੀ, ਮਨ ਦੀ ਕੋਠੜੀ 'ਚ ਪ੍ਰਕਾਸ਼ ਹੋ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਪੀਰ ਬੁੱਧੂ ਸ਼ਾਹ ਮਿਲਿਆ। ਸਾਧਕ ਸੰਗ ਮਨੋਹਰ ਬਹਿਣ, ਸਾਧਕ ਸੰਗ ਆਵੇਂ ਬਸ, ਉੱਚੀ ਬੋਲੋ, ਤੁਹਾਨੂੰ ਆਉਂਦੀ ਨਹੀਂ ਸੁਖਮਨੀ ਸਾਹਿਬ? ਜਦੋਂ ਕਿਤੇ ਗੱਲ ਕਰੀਏ ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਕਰਦੇ, ਜਾਪ ਸਾਹਿਬ ਭੁੱਲ ਗਿਆ, ਸਵਈਏ ਭੁੱਲ ਗਏ, ਚੁਪਈ ਭੁੱਲ ਗਈ, ਅਕਾਲ ਉਸ ਤੋਂ ਭੁੱਲ ਗਈ, ਚੰਡੀ ਦੀ ਵਾਰ ਭੁੱਲ ਗਈ। ਆਖੋ ਵਾਹਿਗੁਰੂ। ਸੁਖਮਨੀ ਸਾਹਿਬ ਆਉਂਦੀ, ਉਹ ਵੀ ਮੇਰੇ ਪੰਜਵੇਂ ਪਾਤਸ਼ਾਹ ਦੀ ਅੰਮ੍ਰਿਤ ਬਾਣੀ। ਉਹ ਕਹਿੰਦੇ ਜਿਹੜਾ ਸਾਧੂ ਆ ਨਾ, ਸਾਧੂ ਸਾਧ ਕੇ ਸੰਗ, ਉਹਦੀ ਸੰਗਤ ਵਿੱਚ ਆਵੇਂ ਬਸ, ਪੰਚਾ ਇਹ ਪੰਜੇ ਹੀ। ਉਹ ਮੈਂ ਤੁਹਾਨੂੰ ਆਪ ਜੀ ਨੂੰ ਦੱਸਿਆ ਸੀ ਨਾ ਵੀ ਇੱਥੇ ਫਤਿਹਗੜ੍ਹ ਸਾਹਿਬ ਇੱਕ ਸਾਧੂ ਬੈਠਾ ਸੀ, ਆਖੋ ਵਾਹਿਗੁਰੂ। ਆਖੋ ਵਾਹਿਗੁਰੂ। ਸਾਧੂ ਬੈਠਾ ਸੀ, ਉਹਨੇ ਪੰਜ ਕੁੱਤੇ ਰੱਖੇ ਸੀ ਸਾਧੂ ਨੇ। ਮੈਂ ਤਾਂ ਰਾਜਪੁਰੇ ਵਾਲਾ ਮਹਿੰਦਰ ਸਿੰਘ, ਰਣਜੀਤ ਸਿੰਘ ਗੌਂਸਪੁਰੀਆ, ਪੰਜਾਂ 'ਚ ਅਸੀਂ ਲੱਗੇ ਸਾਂ। ਆਖੋ ਵਾਹਿਗੁਰੂ। ਉੱਥੋਂ ਹੋ ਕੇ ਅਸੀਂ ਜਾਂਦੇ ਜਾਂਦੇ ਉਹਨੂੰ ਫਤਿਹ ਬੁਲਾਉਣ ਗਏ। ਕਾਲੇ ਕੱਪੜੇ ਸੀ ਉਹਦੇ, ਕਾਲੀ ਪੱਗ ਬੰਨਦਾ ਸੀ, ਕਾਲਾ ਝੱਗਾ ਪਾ ਕੇ ਅਤੇ ਚਾਦਰ ਬੰਨ ਛੱਡਦਾ ਸੀ। ਚਾਦਰ ਪਿੰਡਾਂ ਵਾਲੇ ਬੰਨਦੇ, ਹੁਣ ਤਾਂ ਕੋਈ ਬੰਨਦਾ ਨਹੀਂ ਨਾ ਬੰਨਦਾ। ਹਾਂ,
ਚਾਦਰ ਸੁੱਕਾ ਸਰੀਰ। ਮੈਂ ਪੁੱਛਿਆ, ਮੇਰੇ ਮਿੱਤਰ ਸੀ, ਬੜਾ ਪਿਆਰ ਕਰਦੇ ਮੇਰੇ ਨਾਲ, ਮੈਂ ਪੁੱਛਿਆ ਬਾਬਾ ਜੀ ਇੱਥੇ ਪ੍ਰਾਪਰਟੀ ਤਾਂ ਤੁਹਾਡੀ ਕੋਈ ਹੈ ਨਹੀਂ, ਕੁਟੀਆ ਤਾਂ ਖਾਲੀ, ਨਾ ਕੋਈ ਫਰਿੱਜ ਪਈ, ਨਾ ਕੋਈ ਇੱਥੇ ਵੇਖ ਉਹ ਚੀਜ਼ਾਂ ਪਈਆਂ ਜਿਹੜੀਆਂ ਚੁੱਕਣ ਵਾਲੀਆਂ ਨੇ, ਕੁੱਤੇ ਕਾਹਦੇ ਲਈ ਰੱਖੇ ਜੇ? ਆਖੋ ਵਾਹਿਗੁਰੂ, ਸਮਝ ਲਓ ਕੁੱਤੇ। ਉਹ ਕਹਿੰਦਾ ਪਰਮਾ ਜੀ ਸੇ ਅੰਦਰੋਂ ਕੱਢ ਕੇ ਬਾਹਰ ਬਾ ਲਿਆ। ਐਨੀ ਐਨੀ ਕਮਾਈ ਵਾਲੇ ਲੋਕ ਸਾਧੂ, ਅੰਦਰੋਂ ਕੱਢ ਕੇ ਕੁੱਤੇ। ਮੈਂ ਉਹਦੇ ਵੱਲ ਵੇਖ ਕੇ ਹੱਸਿਆ ਅਤੇ ਮੈਨੂੰ ਕਹਿੰਦਾ ਤੂੰ ਹੈ ਗਿਆਨੀ, ਆਖੋ ਵਾਹਿਗੁਰੂ, ਅਤੇ ਤੂੰ ਕਿਸੇ ਦੀ ਗੱਲ ਮੰਨਣ ਤੋਂ ਪਹਿਲਾਂ ਪ੍ਰਮਾਣ ਲੱਭੇਗਾ, ਅਤੇ ਲੱਭਣਾ ਵੀ ਚਾਹੀਦਾ। ਅੰਨੇ ਹੋ ਕੇ ਕਦੀ ਕਿਸੇ ਦੀ ਗੱਲ ਨਹੀਂ ਮੰਨਣੀ ਚਾਹੀਦੀ। ਆਖੋ ਵਾਹਿਗੁਰੂ। ਬੇਟਾ ਕਹਿੰਦਾ ਕਾਮ, ਇੱਕ ਕੁੱਤਾ ਉੱਠਿਆ ਐਂ ਕਰਕੇ ਲੱਕ ਤਰੋੜ ਕੇ, ਜਿਸ ਤਰ੍ਹਾਂ ਕੁੱਤੇ ਉੱਠਦੇ ਅਤੇ ਲੱਕ ਨਹੀਂ ਐਂ ਕਰਦੇ, ਇਸ ਤਰ੍ਹਾਂ ਕਰਕੇ ਪੂਛਾ ਲਾ ਕੇ ਚੱਲ ਬੈਠ ਜਾ, ਉਹ ਬਹਿ ਗਿਆ। ਆਖੋ ਵਾਹਿਗੁਰੂ। ਕ੍ਰੋਧ, ਕਹਿਣ ਦਾ ਮੇਰਾ ਮਤਲਬ ਵੀ ਉਹਨੇ ਪੰਜੇ ਹੀ ਵਸ ਕੀਤੇ ਸੀ। ਸਾਧੂ ਹੋਵੇ, ਸਾਧ ਕੇ ਸੰਗ ਆਵੇਂ ਵਸ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧੂ ਦੀ ਸੰਗਤ ਵਿੱਚ ਅੰਮ੍ਰਿਤ ਰਸ ਪੁੰਚੀ ਦਾ ਖਾਈ ਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਤਗੜੇ ਹੋ ਤਗੜੇ ਹੋ ਆਖੋ ਸਤਨਾਮ ਸ੍ਰੀ। ਇੱਕ ਵਾਰ ਉਹ ਯਾਦ ਕਰੋ ਤੁਹਾਨੂੰ ਰੋਜ਼ ਰਹਿਰਾਸ ਸਾਹਿਬ ਦੇ ਵਿੱਚ ਪੜ੍ਹਦੇ ਹੋ, ਤੇਰਾ ਕੀਤਾ ਮੈਨੂੰ ਯੋਗ ਕੀਤੋਈ, ਮੈਨੂੰ ਯੋਗ ਕੀਤੋਈ, ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ, ਤੋ ਮੇਰੀਆਂ ਨਜ਼ਰਾਂ ਦੇ ਵਿੱਚ ਨਜ਼ਰਾਂ ਪਾਈਆਂ, ਅੱਖਾਂ ਵਿੱਚ ਅੱਖਾਂ ਪਾਈਆਂ, ਅਤੇ ਮੈਨੂੰ ਉਹਦੇ ਯੋਗਾ ਕਰ ਲਿਆ। ਪਤਾ ਲੱਗ ਗਿਆ ਮੈਨੂੰ ਯੋਗ ਕੀਤੋਈ, ਮੈਂ ਨਿਰਗੁਣ ਆ ਰੇ ਆਪੇ ਤਰਸ ਪਿਆ ਸਤਿਗੁਰ ਸੱਜਣ ਅੱਗੇ ਪੜ੍ਹਿਓ। ਹਾਂ ਭਲਾ ਕੀ ਕਹਿੰਦੀ ਮੇਰੀ ਸਰਕਾਰ, ਤਨ ਮਨ ਨਾਨਕ ਨਾਮ ਮਿਲੇ ਤਾਂ ਮੈਨੂੰ ਤਾਂ ਜੀਵਨ ਹੀ ਉਦੋਂ ਮਿਲਦਾ ਜਦੋਂ ਮੈਨੂੰ ਨਾਨਕ ਨਾਮ ਮਿਲਦਾ ਹੈ, ਅਤੇ ਨਾਨਕ ਨਾਮ ਮਿਲਦਾ ਤਾਂ ਮੇਰਾ ਤਨ ਅਤੇ ਮਨ ਥੀਵੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਗੜੇ ਹੋ। ਤਗੜੇ ਹੋ ਤਗੜੇ ਤਗੜੇ ਹੋ। ਨਾਮ ਜਪਣ ਦੇ ਵੇਲੇ ਢਿੱਲ ਨਾ ਕਰਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੌਖੀ ਜੀ ਧੋਖਾ ਇੱਕ, ਹਰ ਜਪਦਿਆਂ ਢਿੱਲ ਨਾ ਕੀਜੀ। ਕਿਉਂ ਮੱਤ ਕੇ ਜਾਪੇ? ਅੱਜ ਉਸ ਗੁਰਦੁਆਰਾ ਸਾਹਿਬ ਦੇ ਦੀਦਾਰ ਕਰਨ ਗਏ ਹਨ, ਲੱਖੀ ਜੰਗਲ ਖਾਲਸਾ ਕਹਿੰਦੇ, ਲੱਖੀ ਜੰਗਲ ਬਠਿੰਡੇ ਦੇ ਕੋਲ ਮੁਕਤਸਰ ਤੋਂ ਅੱਗੇ, ਮੁਕਤਸਰ ਸਾਹਿਬ ਦੇ ਵੀ ਦੀਦਾਰ ਕੀਤੇ, ਡਿੱਬੀ ਸਾਹਿਬ ਦੇ ਦੀਦਾਰ ਕੀਤੇ, ਜਿੱਥੋਂ ਬਹਿ ਕੇ ਮੇਰੇ ਸਤਿਗੁਰੂ ਨੇ ਲੜਦਿਆਂ ਸੂਰਮਿਆਂ ਦੀ ਸਪੋਰਟ ਵਿੱਚ ਥਾੜ ਥਾੜ ਤੀਰ ਮਾਰੇ ਵਜ਼ੀਰ ਖਾਂ ਦੀ ਫੌਜ ਨੂੰ। ਆਖੋ ਵਾਹਿਗੁਰੂ। ਫਿਰ ਟੁੱਟੀ ਕੰਢਣ ਹਾਰ ਵਾਲੀ ਜਗ੍ਹਾ ਦੇ ਦੀਦਾਰ ਕੀਤੇ, ਸਾਰੇ ਦਰਸ਼ਨ ਕਰਕੇ ਜਿਹੜਾ ਬੱਚਾ ਮਿਲਿਆ ਉਸ ਬੱਚੇ ਨੂੰ ਗਲ ਨਾ ਲਾਇਆ, ਬਜ਼ੁਰਗ ਮਿਲਿਆ ਉਹਨੂੰ ਗਲ ਨਾ ਲਾਇਆ। ਉਹ ਭਲਿਆ ਪੁਰਸ਼ਾ, ਐਡੀ ਵੱਡੀ ਤੇਰੀ ਉਮਰ ਹੋ ਗਈ, ਐਡਾ ਵੱਡਾ ਤੂੰ ਉਮਰ ਦਾ ਲੰਬਾ ਉੱਚਾ, ਇਹ ਦਾੜੀ ਕਿਉਂ ਕੱਟੀ? ਬਸ ਇਹਦੀ ਰਜ਼ਾ ਸੀ, ਰੱਖ ਲਈ ਨਾ ਜੀ। ਜਿਹੜੇ ਨੌਜਵਾਨ ਬੱਚੇ ਨੂੰ ਕਿਹਾ ਰੱਖ ਲਈ ਨਾ ਜੀ, ਤੁਸੀਂ ਕਿਹਾ ਨਹੀਂ, ਤੁਸੀਂ

ਅੰਮ੍ਰਿਤ ਛਕਾਤਾ ਅਤੇ ਉਹਨੂੰ ਮੇਰੇ ਸਾਹਿਬ ਨੇ ਕਿਹਾ ਖਾਲਸਾ ਮੇਰਾ ਰੂਪ ਹੈ, ਖਾਸ ਮੇਰਾ ਹੀ ਅੱਜ ਤੋਂ ਖਾਸ ਰੂਪ ਹੋ ਗਿਆ। ਜਿੱਥੇ ਜਿੱਥੇ ਜਾ ਕੇ ਤੁਸੀਂ ਕਹੋਗੇ ਤੁਹਾਡੀ ਫਤਿਹ ਹੋਊਗੀ। ਨਾਲ ਸਰੋਪੇ ਲੈ ਗਏ ਸਤੀ ਚਾਲੀ ਆਖੋ ਵਾਹਿਗੁਰੂ। ਮੁਕਤਸਰ ਸਾਹਿਬ ਦੇ ਵਿੱਚ ਜਿਹੜਾ ਮਿਲਿਆ ਹੈੱਡ ਗ੍ਰੰਥੀ ਸਾਹਿਬ ਨਾਲ ਲੱਗ ਕੇ ਤੁਰ ਪਿਆ ਆਖੋ ਵਾਹਿਗੁਰੂ। ਬੜੇ ਚੰਗੇ ਗੁਰਮੁਖ ਬੰਦੇ ਸੀ ਸਟਾਫ, ਮੈਂ ਪਹਿਲੀ ਵਾਰ ਵੇਖਿਆ ਸ਼੍ਰੋਮਣੀ ਕਮੇਟੀ ਦਾ ਸ੍ਰੀ ਮੁਕਤਸਰ ਸਾਹਿਬ ਦਾ ਸਟਾਫ ਬਹੁਤ ਹੀ ਗੁਰਮੁਖ ਪਿਆਰੇ ਨੇ। ਇੱਕ ਉੱਤੇ ਮਿਲ ਗਈ ਸੁਹਾਗਣ, ਮਿਲ ਗਈ ਸੁਹਾਗਣ, ਮਿਲ ਗਈ। ਵੇਖਿਆ ਕਦੀ ਕਿਸੇ ਦੀਆਂ ਅੱਖਾਂ ਭਰੀਆਂ? ਗੁਆਚ ਹੀ ਗਏ ਲੋਕ, ਘੱਟ ਹੀ ਗਏ ਉਹ ਲੋਕ ਜਿਨ੍ਹਾਂ ਦੀਆਂ ਅੰਮ੍ਰਿਤ ਨਾਲ ਉਹਦੀਆਂ ਭਰੀਆਂ। ਦੋ ਵਾਰ ਉਹਨੇ ਮੇਰੇ ਵੱਲ ਨਹੀਂ ਵੇਖਿਆ, ਉਹ ਬੇਪਰਵਾਹ ਅਤੋਲਵੀ ਹੁੰਦੇ ਅਤੇ ਬੇਪਰਵਾਹ ਹੁੰਦੇ, ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ। ਲਾਗੋ ਦੀ ਦੋ ਵਾਰ ਲੰਘਿਆ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕਿਰਪਾ ਨਾਲ ਮੁਸ਼ਕ ਤਾਂ ਮੈਨੂੰ ਵੀ ਆ ਗਿਆ, ਪਤਾ ਲੱਗ ਗਿਆ ਮੁਸ਼ਕ ਮੀਂਦ, ਪਤਾ ਲੱਗ ਗਿਆ ਵੀ ਇਹ ਕੋਈ ਰੱਬ ਵਾਲੀ ਬੰਦਗੀ ਵਾਲੀ ਰੂਹ ਆ। ਉਹ ਕਰਨੀ ਸੀ ਪਾਲਕੀ ਦੀ ਸੇਵਾ, ਰੁਮਾਲੇ ਨੂੰ ਜੋੜਨ ਡਈਆਂ ਸੀ, ਉਹ ਵਿੱਚ ਬੈਠੀ ਸੀ। ਨਹੀਂ ਵੇਖਿਆ ਉਹਨੇ ਆਖੋ ਵਾਹਿਗੁਰੂ। ਜਦੋਂ ਉਹਨੇ ਨਹੀਂ ਨਾ ਮੇਰੇ ਵੱਲ ਵੇਖਿਆ ਤਾਂ ਮੈਂ ਅਗਲ ਦੀ ਜਾ ਕੇ ਫਿਰ ਆਖਿਆ, ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂ ਕਰਕੇ ਅੱਖਾਂ ਜੇ ਕੋਈ ਰੱਬ ਦੀਆਂ ਹੁੰਦੀਆਂ, ਇਸ ਤਰ੍ਹਾਂ ਨਹੀਂ ਆਉਂਦੀਆਂ ਅੱਖਾਂ। ਦੂਸਰੇ ਪਾਸੇ ਹੋ ਕੇ ਜਦੋਂ ਮੈਂ ਫਿਰ ਫਤਿਹ ਬੁਲਾਈ, ਮੈਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਕਹਿੰਦੀ ਮੈਂ ਪਾਪਣਿਆ, ਸੱਚੀ ਮੁੱਚੀ ਜਿਹਦੇ ਕੋਲ ਕੁਝ ਹੋਊਗਾ ਉਹ ਲੁਕਾਊ, ਜਿਹਦੇ ਕੋਲ ਕੁਛ ਨਹੀਂ ਹੈਗਾ ਉਹ ਸੰਤ ਬਣ ਕੇ ਬੈਠੋ ਆਖੋ ਵਾਹਿਗੁਰੂ। ਆਪ ਗਵਾਹੀ ਹੈ, ਅਮਰ ਕੈਸੀ ਚਿਤਰਾਈ। ਅੱਗਲ ਵਾਂਢੀ ਹੋ ਕੇ ਮੈਂ ਫਿਰ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ, ਤਾਂ ਮੈਨੂੰ ਕਰਦੀ ਹਾਂ ਮੈਂ ਵੀ ਅੱਗੋਂ ਕੀਤਾ, ਬਾਹਰ ਆ ਗਈ ਉੱਥੋਂ ਜਿੱਥੇ ਸੇਵਾ ਕਰ ਰਹੀ ਸੀ ਉੱਥੋਂ ਬਾਹਰ ਆ ਗਈ ਆਖੋ ਵਾਹਿਗੁਰੂ। ਕਹਿੰਦੀ ਮੈਂ ਤਾਂ ਪਾਪਣ ਬਹੁਤ ਹਾਂ। ਮੈਂ ਕਿਹਾ ਜਿਹੜਾ ਤੂੰ ਉੱਤੇ ਚੁੰਨੀ ਲਈ ਹੈ ਇਹਦੇ ਉੱਤੇ ਤਾਂ ਖੰਡੇ ਛਪੇ ਅਤੇ ਇੱਕ ਓਂਕਾਰ ਲਿਖਿਆ, ਇਹ ਕਿਰਤ ਕਣਾ ਦੇ ਅਤੇ ਪਾਪੀਆਂ ਦੇ ਉੱਤੇ ਪਾ ਸਕਦਾ ਉਹ? ਪਹਿਨਾਉਣ ਵਾਲਾ ਤੂੰ ਆਪ ਹੀ ਆ ਨਾ ਆਖੋ ਵਾਹਿਗੁਰੂ, ਪਹਿਨਾਉਣ ਵਾਲਾ ਤਾਂ ਉਹ। ਮੈਂ ਕਿਹਾ ਪਾਪੀਆਂ ਦੇ ਗਲ ਪਾ ਸਕਦਾ ਇਸ ਤਰ੍ਹਾਂ ਦੇ ਕੱਪੜੇ ਉਹ? ਮੈਂ ਫਿਰ ਤੂੰ ਕਿਉਂ ਕਹਿੰਦੀ? ਰੋਣ ਲੱਗ ਪਈ। ਸੱਚੀ ਮੁੱਚੀ ਭਰਿਆ ਭਾਂਡਾ ਬੜੀ ਛੇਤੀ ਉੱਛਲਦਾ, ਜਿਹਦੇ 'ਚ ਕੁਛ ਨਹੀਂ। ਕੈਤ ਕਬੀਰ ਛੂਛਾ ਘੱਟ ਬੋਲੇ, ਛੂਛਾ ਮਿੰਜ ਖਾਲੀ ਊਣਾ ਊਣਾ। ਜਦੋਂ ਭਾਂਡਾ ਹੁੰਦਾ ਨਾ ਮਿੱਟੀ ਦਾ ਪਾਣੀ ਦਾ ਭਰਿਆ, ਜਿਹੜਾ ਊਣਾ ਹੁੰਦਾ ਉਹਦੇ ਉੱਤੇ ਛੱਪ ਛੱਪ ਛੱਪ ਛੱਪ ਛੱਪ ਕਰਕੇ ਆਵਾਜ਼ ਆਉਂਦੀ ਊਣੇ 'ਚੋਂ। ਭਰਿਆ ਹੋਏ ਸੋ ਕਬੂ ਨਾ ਡੋਲੇ, ਜਿਹੜਾ ਨੱਕੋ ਨੱਕ ਭਰਿਆ ਹੈ ਨਾ ਉਹਦੇ ਵਿੱਚੋਂ ਕੋਈ ਆਵਾਜ਼ ਨਹੀਂ। ਉਹ ਤਾਂ ਅੰਮ੍ਰਿਤ ਭਰੇ ਭਰਪੂਰ ਹੈ, ਹੁਣ ਉਹਨਾਂ ਤਿਲ ਨਾ ਤਮਾ ਹੈ, ਉਹਨਾਂ ਨੂੰ ਕੋਈ ਤਿਲ ਮਾਤਰ ਤਮਾ ਨਹੀਂ, ਮੈਨੂੰ ਕੋਈ ਭਗਤ ਆਖੇ, ਮੈਨੂੰ ਕੋਈ ਗੁਰੂ ਕੋ ਪਿਆਰਾ ਆਖੇ। ਅੱਗ ਉੱਧਰ ਵੀ ਲੱਗ ਗਈ, ਅੱਗ ਇੱਧਰ ਵੀ ਲੱਗ ਗਈ, ਦੀਦਾਰ ਕੀਤੇ ਸਾਰੇ ਗੁਰਦੁਆਰਿਆਂ ਦੇ। ਜੋ ਗੱਡੀ 'ਚ ਬਹਿਣ ਲੱਗੇ ਫਿਰ ਆ ਗਈ। ਤੁਸੀਂ ਮੈਨੂੰ ਕਿਹਾ ਸੀ ਤੂੰ ਸਾਹਿਬ ਕੌਰ ਦੀ ਧੀ ਹੈ, ਮੈਂ ਹੋਰ ਕਹਿੰਦੀ ਹੈ ਅੰਮ੍ਰਿਤ ਛਕਿਆ? ਕਹਿੰਦੀ ਹਾਂ। ਮੈਂ ਕਿਹਾ ਤੈਨੂੰ ਬੇਨਤੀ ਕਰਦਾ ਬੀਬੀ, ਤੈਨੂੰ ਵਾਰ ਵਾਰ ਕਹਿੰਦਾ ਤੂੰ ਮਾਤਾ ਸਾਹਿਬ ਕੌਰ ਦੀ ਧੀ ਹੈ, ਤੂੰ ਅਕਿਰਤ ਕਣ ਨਹੀਂ ਹੋ ਸਕਦੀ। ਜਿਹਨੇ ਅੰਮ੍ਰਿਤ ਛਕਿਆ ਉਹ ਕਿਰਤ ਕਣ ਕਿਹੜੀ ਗੱਲ ਵਾਂ? ਫਿਰ ਜਿਹਦੀਆਂ ਅੱਖਾਂ ਦੱਸ ਰਹੀਆਂ ਵੀ ਇਹਦਾ ਘੜਾ ਭਰਿਆ ਵਾ ਤਾਂ ਤਰਪ ਤਰਪ ਤਰਪ ਵਗੀ ਜਾਂਦਾ ਹੈ, ਉਹ ਕਿਰਤ ਕਣ ਨਹੀਂ ਹੋ ਸਕਦੇ। ਰੋਣ ਲੱਗ ਪਏ। ਇੱਕ ਸਰੂਪਾ ਫਿਰ ਅਸੀਂ ਉਹਨੂੰ ਦਿੱਤਾ ਆਖੋ ਵਾਹਿਗੁਰੂ। ਅਤੇ ਅੱਗੇ ਤੋਂ ਮੈਂ ਕਿਹਾ

ਜਾਣਦੀ ਹੈ ਮੈਨੂੰ, ਮੈਂ ਅਨੰਦਪੁਰ ਸਾਹਿਬ ਤੋਂ ਆਇਆ। ਕਹਿੰਦੀ ਹਾਂ ਜਾਣਦੀ ਹਾਂ, ਕਥਾ ਵੀ ਕਰਦਾ ਤੂੰ ਤੂੰ ਤੂੰ ਜੇ ਤੂੰ ਕਹਿ ਰਿਹਾ ਤਾਂ ਉੱਤੇ ਕਦੇ ਬਿਠਾ, ਨਹੀਂ ਤਾਂ ਤੁਸੀਂ ਆਖੀ ਜਾਓ ਭਾਅ ਜੀ ਬੱਲੇ ਬੱਲੇ ਬਾਬਾ ਜੀ ਬੱਲੇ ਬਾਬਾ ਜੀ, ਤੂੰ ਨਹੀਂ ਕਹੋਗੇ ਮੈਨੂੰ। ਉਹ ਕਿਤੇ ਉੱਤੀ ਮੰਜ਼ਿਲ 'ਤੇ ਬੈਠੀ ਸੀ। ਕਹਿੰਦੀ ਹਾਂ ਜਾਣਦੀ ਹਾਂ ਮੈਂ, ਜਾਂ ਇਤਨਾ ਕਰਕੇ ਕਹਿੰਦੀ ਸ਼ੀਸ਼ੇ ਨੂੰ ਫੜ ਕੇ ਗੱਡੀ ਦੇ ਨੂੰ, ਮੈਂ ਜਾਣਦੀ ਹਾਂ। ਜਦੋਂ ਮੈਂ ਆਖਿਆ ਅਨੰਦਪੁਰ ਸਾਹਿਬ ਤੋਂ, ਇਤਨਾ ਕਰਕੇ ਕਹਿੰਦੀ ਕਦੀ ਅਸੀਂ ਵੀ ਜਾਵਾਂਗੇ ਅਨੰਦਪੁਰ ਸਾਹਿਬ, ਮੈਂ ਤਾਂ ਉੱਤੇ ਰਹਿੰਦੀ ਅਨੰਦਪੁਰ ਸਾਹਿਬ ਹਾਂ, ਜੇ ਟੁੱਟੀ ਗਾਂਢਣ ਹਾਰ ਗੁਰਦੁਆਰੇ ਦੇ ਵਿੱਚ ਬੈਠੀ ਹਾਂ ਤਾਂ ਇੱਥੇ ਹੀ ਧਿਆਨ ਕੇ ਉਹਨੂੰ ਟੁੱਟੀ ਗੱਡੀ ਆ, ਅਸੀਂ ਤਾਂ ਬਹੁਤ ਦੂਰ ਬੈਠੇ ਹਾਂ ਲੁਧਿਆਣੇ 'ਚ ਜਿੱਥੇ ਗੰਨਿਆਂ ਦੀ ਵੀ ਟੁੱਟ ਜਾਂਦੀ ਆ, ਤੂੰ ਤਾਂ ਉਸ ਧਰਤੀ 'ਤੇ ਬੈਠੀ ਆ ਜਿੱਥੇ ਟੁੱਟੀ ਗੰਢੀ ਆ, ਜਿਹਨੂੰ ਗਰੀਬ ਨਵਾਜ਼ ਪਾਤਸ਼ਾਹ ਨੇ ਗੰਢ ਕੇ ਫਿਰ ਬਖਸ਼ ਲਿਆ ਸੀ। ਆਖਿਆ ਕੋਈ ਗੱਲ ਨਹੀਂ, ਤੁਸੀਂ ਬਦਾਵਾ ਲਿਖਤਾ ਅੱਜ ਮਾਂ ਸਿੰਘਾ, ਮੈਨੂੰ ਪਤਾ ਸੀ ਵੀ ਤੂੰ ਮੁੜ ਕੇ ਆਏਗਾ, ਅਤੇ ਮੈਨੂੰ ਇਹ ਵੀ ਪਤਾ ਸੀ ਜਿਹੜਾ ਮੈਂ ਇਹਨੂੰ ਅੰਮ੍ਰਿਤ ਛਕਾਇਆ ਨਾ, ਇਹਨਾਂ ਨੂੰ ਜਿਹੜੇ ਬਦਾਵਾ ਲਿਖ ਕੇ ਗਿਆ, ਅਤੇ ਇਹਨਾਂ ਦੇ ਮੂੰਹ ਦੇ ਵਿੱਚ ਮੈਂ 5 ਚੂੜੇ, 5 ਅੱਖਾਂ 'ਚ, 5 ਸਿਰ 'ਚ ਪਾਏ ਨੇ, ਅਤੇ ਮੇਰਾ ਖੰਡੇ ਬਾਟੇ ਦਾ ਅੰਮ੍ਰਿਤ ਅਤੇ ਬਾਣੀ ਦਾ ਅੰਮ੍ਰਿਤ ਕਦੀ ਇੰਨਾ ਡਰਪੋਕ ਨਹੀਂ ਹੋ ਸਕਦਾ, ਮੈਨੂੰ ਪਤਾ ਸੀ ਤੁਸੀਂ ਭੌਰੇ ਆਓਗੇ। ਅਤੇ ਮਾਂ ਸਿੰਘਾ ਦੱਸ ਅੱਜ ਫਿਰ ਇੱਕੋ ਹੀ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਗਰੀਬ ਨਵਾਜ ਜੈਸਾ ਬਾਲਕ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਆਵੇ ਲਾਵੇ, ਉੱਥੇ ਇੰਨੀਆਂ ਰੂਹਾਂ ਅੱਜ ਮਿਲੀਆਂ, ਇੰਨੀਆਂ ਰੂਹਾਂ ਮਿਲੀਆਂ ਵੀ ਸਾਡੀ ਯਾਤਰਾ ਸਫਲ ਹੋ ਗਈ, ਇਹ ਨਹੀਂ ਵੀ ਖਾਲੀ ਮੁੜਾ ਹੈ। ਤੇਲ ਫੂਕਿਆ ਉੱਥੇ ਗਏ ਸੀ, ਮਗਰ ਇੱਕ ਤੋਂ ਇੱਕ ਵੱਧ ਜੇ ਹੈੱਡ ਗ੍ਰੰਥੀ ਸਾਹਿਬ ਤਾਂ ਇੱਕ ਤੋਂ ਵੱਧ, ਦੂਸਰੇ ਮੈਨੇਜਰ ਸਾਹਿਬ ਇੱਕ ਤੋਂ ਵੱਧ, ਹੈੱਡ ਗ੍ਰੰਥੀ ਸਾਹਿਬ ਇੱਕ ਤੋਂ ਵੱਧ, ਕਥਾਵਾਚਕ ਇੱਕ ਤੋਂ ਵੱਧ, ਮੈਂ ਨਹੀਂ ਵੇਖਿਆ ਸ਼੍ਰੋਮਣੀ ਕਮੇਟੀ ਦਾ ਸਟਾਫ ਇਤਨਾ ਦੇ ਮੱਥੇ 'ਤੇ ਅੱਗ ਲੱਗ ਜਾਂਦੀ। ਇਹ ਵੇਖਣ ਸਹੀ ਕਿਸੇ ਨੂੰ ਵੀ ਜਾਂ ਇਹ ਕਥਾਵਾਚਕ ਆ ਜਾਂ ਕੀਰਤਨੀਆਂ ਵਾ, ਅਤੇ ਇਹਨਾਂ ਦੇ ਮੱਥੇ 'ਤੇ ਤਿਊੜੀਆਂ ਪੈ ਜਾਂਦੀਆਂ, ਮਗਰ ਮੇਰੇ ਪਾਤਸ਼ਾਹ ਨੇ ਜਿੱਥੇ ਮਾਂ ਸਿੰਘ ਨੂੰ ਬਖਸ਼ਿਆ ਕਿਤੇ ਉਹਨਾਂ ਨੂੰ ਵੀ ਬਖਸ਼ਤਾ ਸੀ, ਇੰਨਾ ਪਿਆਰ ਉਹਨਾਂ ਕੀਤਾ, ਬੈਠੋ ਦੁੱਧ ਪੀਓ ਪ੍ਰਸ਼ਾਦਾ ਛਕੋ। ਸਾਧਕੇ ਸੰਗ ਆਵੇਂ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਆਓ ਵੀ ਪੁੰਚੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੁੜ ਕੇ ਜੁੜ ਕੇ ਜੁੜ ਕੇ

ਆਖੋ ਸਤਨਾਮ ਸ੍ਰੀ। ਮੈਂ ਆਪ ਜੀ ਨਾਲ ਬਚਨ ਕੀਤਾ ਹੈ ਵੀ ਕੱਲ੍ਹ ਨੂੰ ਆਪ ਜੀ ਨੂੰ ਮੈਂਡਾ ਮਾਈ ਦੇ ਬਚਨ ਸੁਣਾਊਂਗਾ। ਮੁਲਤਾਨ ਸ਼ਹਿਰ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਸੀ, ਆਖੋ ਵਾਹਿਗੁਰੂ। ਉੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਸੀ, ਭਾਈ ਜੇਠਾ। ਭਾਈ ਪਤਾ ਨਹੀਂ ਕਿਤੇ ਕਿੰਨੀ ਕੁ ਅਰਦਾਸ ਉਹਦੀ ਮਨਜ਼ੂਰ ਹੋ ਗਈ। 24 ਘੰਟੇ ਹੀ ਸੁਖਮਨੀ ਸਾਹਿਬ, 24 ਘੰਟੇ ਹੀ ਸੁਖਮਨੀ ਸਾਹਿਬ, 24 ਘੰਟੇ ਸੁਖਮਨੀ ਸਾਹਿਬ। ਸਾਡੇ ਵਾਂਗੂ ਨਹੀਂ ਪੜ੍ਹਦਾ, ਨੱਚ ਕੇ ਪੜ੍ਹਦਾ, ਨਾਲੇ ਸਿਮਰਨ ਕਰਦਾ, ਸੁਖਮਨੀ ਸਾਹਿਬ ਪੜ੍ਹਦਾ ਅਤੇ ਨਾਲੇ ਨੱਚਦਾ, ਪੈਰਾਂ ਤੋਂ ਥਰ ਥਰਾਉਂਦਾ। ਇਹਦੇ ਕੰਨੀ ਕਿਸੇ ਨੇ ਗੱਲ ਪਾਈ ਵੀ ਅੱਜ ਆਪਣੇ ਸ਼ਹਿਰ ਮੁਲਤਾਨ ਦੇ ਵਿੱਚੋਂ ਅਨੰਦਪੁਰ ਸਾਹਿਬ ਲਈ ਦਰਸ਼ਨ ਕਰਨ ਲਈ ਇੱਕ ਜਥਾ ਚੱਲਿਆ, ਜਥਾ। ਅਤੇ ਇਹਨੂੰ ਪਤਾ ਲੱਗਾ ਭਾਈ ਜੇਠੇ ਨੂੰ, ਆਣ ਕੇ ਜਿਹੜਾ ਜਥੇਦਾਰ ਸੀ ਯਾਤਰਾ ਦਾ, ਉਹਨੂੰ ਕਹਿੰਦਾ ਮੈਂ ਵੀ ਜਾ ਸਕਦਾ ਅਨੰਦਪੁਰ ਸਾਹਿਬ। ਹੁਣ ਜਥੇਦਾਰ ਨੇ ਆਖਿਆ ਵੀ ਵੇਖੋ ਜੰਗਲਾਂ ਦਾ ਪਿੰਡ ਆ, ਇਹ ਦੂਰ ਆ, ਕਿਹੜਾ ਲਾਗੇ ਚਾਗੇ ਆ, ਅਤੇ ਤੂੰ ਭਾਈ ਕਿਸੇ ਨਾਲ ਆਪਣੇ ਪਰਿਵਾਰ ਦੇ ਨੂੰ ਲੈ ਕੇ, ਸਮਝ ਰਹੇ ਹੋ ਜੀ, ਜਦੋਂ ਕਦੀ ਜਾਣਾ ਹੈ ਆਪਣੇ ਪਰਿਵਾਰ ਦੇ ਜੀਆਂ ਨੂੰ। ਮੇਰਾ ਪਰਿਵਾਰ ਤਾਂ ਸਤਸੰਗਤ ਆ, ਇੱਥੋਂ ਰੰਗ ਚੜ੍ਹਨੇ ਸ਼ੁਰੂ ਹੋ ਗਏ। ਮੇਰਾ ਪਰਿਵਾਰ ਤਾਂ ਦੀਨ ਦਿਆਲ ਸਭ ਆਹੀ ਮੇਰਾ ਪਰਿਵਾਰ ਆ, ਜਿੱਥੇ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਮਣ ਆਈਆਂ। ਮੇਰਾ ਪਰਿਵਾਰ ਤਾਂ ਤੁਸੀਂ ਹੋ। ਫਿਰ ਉਹਨਾਂ ਨੇ ਪ੍ਰਧਾਨ ਨੇ ਪੁੱਛਿਆ, ਜਥੇਦਾਰ ਨੇ ਪੁੱਛਿਆ, ਪੈਸਾ ਕੋਈ ਹੈ ਹੀ? ਉਹਨੇ ਕਿਹਾ ਪੈਸਾ ਕੋਈ ਨਹੀਂ। ਆਖੋ ਵਾਹਿਗੁਰੂ। ਕੀ ਆਖਿਆ? ਪੈਸਾ ਕੋਈ ਨਹੀਂ। ਉਹਨੇ ਕਿਹਾ ਫਿਰ ਕਿਤਨਾ ਜਾ ਸਕ ਸਾਡੇ ਨਾਲ, ਉਹ ਤਾਂ ਦੂਰ ਬੜੀ ਆ, ਬੜਾ ਪੈਂਡਾ ਕਰਨਾ ਪੈਣਾ ਅਨੰਦਪੁਰ ਸਾਹਿਬ, ਕਿਤੇ ਲਾਗੇ ਚਾਗੇ ਨਹੀਂ। ਮੁਲਤਾਨ ਤੋਂ ਆਉਣਾ ਹੋਵੇ ਤਾਂ ਕਿਤੇ ਥੋੜ੍ਹਾ ਥੋੜ੍ਹਾ ਹੈ। ਕਹਿੰਦਾ ਮੈਂ ਤਾਂ ਤੁਹਾਨੂੰ ਤਰਲਾ ਪਾਉਂਦਾ ਵੀ ਮੈਨੂੰ ਨਾਲ ਲੈ ਰਿਹਾ। ਗੁਰੂ ਵੱਸਿਆ ਉਹਦੇ ਹਿਰਦੇ 'ਚ, ਜਥੇਦਾਰ ਦੇ 'ਚ। ਉਹਨੇ ਆਵਾਜ਼ ਮਾਰ ਕੇ ਆਖਿਆ ਚੱਲ ਸੱਜਣਾ, ਅਸੀਂ ਵੀ ਤੁਰ ਕੇ ਜਾਣਾ, ਪਕੜਾ ਗੱਡੀ 'ਤੇ ਜਾਣਾ, ਨਾਲ ਸਾਡੇ ਤੁਰ ਪਓ। ਜਥੇਦਾਰ ਨੂੰ ਸੀ ਪਤਾ ਵੀ ਇਹਦਾ ਸੁਭਾਅ ਕੀ ਹੈ, ਜਥੇਦਾਰ ਨੂੰ ਇਹ ਨਹੀਂ ਸੀ ਪਤਾ ਵੀ ਇਹਦਾ ਸੁਭਾਅ ਕੀ ਹੈ। ਉੱਥੋਂ ਤੁਰ ਪਏ ਮੁਲਤਾਨ ਤੋਂ ਅਰਦਾਸਾ ਕਰਕੇ। ਜਥੇ ਤੋਂ 5-5 ਕਦਮ ਪਰੇ ਰਵੇ ਅਤੇ ਇੱਕ ਸੁਖਮਨੀ ਦਾ ਭੋਗ ਪਾ ਲਿਆ ਅਤੇ ਦੂਸਰਾ ਸ਼ੁਰੂ ਕਰ ਲਿਆ। ਪ੍ਰਭ ਕਹਿ ਸਿਮਰਨ ਗ੍ਰਭਨ ਅਵਸਥਾ, ਪ੍ਰਭ ਕਹਿ ਸਿਮਰਨ ਦੁੱਖ ਨਾਲ, ਇੱਧਰ ਕੋਈ ਥਕਾਵਟ ਨਹੀਂ। ਜਿੰਨੀਆਂ ਰਾਤਾਂ ਰਾਤ ਠਹਿਰੇ, ਆਖੋ ਵਾਹਿਗੁਰੂ, ਰਸਤੇ ਵਿੱਚ ਜਿੰਨੀਆਂ ਰਾਤਾਂ ਆਈਆਂ ਜਥੇ ਤੋਂ ਪਰੇ ਹੋ ਕੇ, ਸਾਰੀ ਰਾਤ ਸੁਖਮਨੀ ਸਾਹਿਬ ਪੜੀ ਜਾਵੇ, ਸੁਣਦਾ ਹੀ ਨਹੀਂ। ਆਖੋ ਵਾਹਿਗੁਰੂ। ਜਿਨ੍ਹਾਂ ਨੂੰ ਇਸ਼ਕ ਹੋ ਜਾਂਦਾ ਨਾ, ਇਸ਼ਕ ਹੋ ਜਾਂਦਾ ਦੁਨਿਆਵੀ, ਜੇ ਤੁਸੀਂ ਆਖੋ ਨਾ ਜਿਨ੍ਹਾਂ ਨੂੰ ਪੈਸੇ ਨਾਲ ਇਸ਼ਕ ਹੋ ਗਿਆ, ਉਹ ਵੀ ਨਹੀਂ ਜਸਾਉਂਦੇ। ਝੂਠ ਕਹਿ ਰਹੇ ਹਾਂ, ਬੋਲੋ। ਸਾਰੀ ਰਾਤ ਤਿਜੋਰੀ ਵੱਲ ਧਿਆਨ ਆ, ਨੀਂਦ ਤਾਂ ਫਕੀਰ ਨੂੰ ਆਉਂਦੀ। ਜਿਹਦੀ ਕੁਟੀਆ ਦੇ ਵਿੱਚ ਕੁਛ ਨਹੀਂ ਹੈਗਾ ਚੋਰੀ ਕਰਨ ਨੂੰ, ਆਖੋ ਵਾਹਿਗੁਰੂ, ਉਹ ਐਂ ਲੰਬੀਆਂ ਤਾਣ ਕੇ ਸੌਂ ਗਿਆ। ਆਪਣਾ ਕੀ ਚੋਰੀ ਹੋਣਾ, ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ। ਇਸ ਤਰ੍ਹਾਂ ਹੀ ਉਹ ਭਾਈ ਜੇਠਾ ਸਾਰਾ ਰਾਹ ਬੰਨੇ ਹੋ ਕੇ ਉਹ ਸੌਂ ਜਿਆ ਕਰਨ, ਉਹ 12-12 ਪਾਠ ਰਾਤ ਨੂੰ ਸੁਖਮਨੀ ਸਾਹਿਬ ਦੇ ਕਰ ਦਿਆ ਕਰੇ, ਭੋਗ ਪਾ ਦਿਆ ਕਰੇ, ਆਖੋ ਵਾਹਿਗੁਰੂ। ਸਵੇਰੇ ਫਿਰ ਤੁਰ ਪਈ ਸੰਗਤ, ਫਿਰ ਨਾਲ ਨੱਚਣ ਡਹਿ ਪਿਆ, ਫਿਰ ਕਰਦਾ ਆਇਆ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਾ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਲਾਦ ਖੇਵ ਸੰਤੇ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧੰਨ ਧੰਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰਗੇ ਸੋਏ, ਇਹ ਵਪਾਰ ਕੋਈ ਵਿਰਲਾ ਹੀ ਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਗੜੇ ਹੋ, ਬਿਰਲਿਆਂ ਦੇ ਵਿੱਚ ਹੀ ਹੋ ਜਾਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ।

ਤਗੜੇ ਹੋ ਤਗੜੇ, ਥੋੜਾ ਜਿਹਾ ਜ਼ੋਰ ਲਾਓ, ਹਾਂ ਹਾਂ ਹਾਂ, ਛੁੱਟ ਮੈਂ ਚਸ਼ਮੇ ਚਸ਼ਮੇ ਫੁੱਟ ਪਏ।

0: ਆਖੋ ਸਤਨਾਮ ਸ੍ਰੀ।
1: ਇੱਕ ਇੱਕ ਰਾਤ ਵਿੱਚ ਕਿੰਨੇ ਪਾਠ ਕਰਿਆ ਕਰੇ?
0: 12-12 ਪਾਠ ਸ੍ਰੀ ਸੁਖਮਨੀ ਸਾਹਿਬ ਦੇ ਕਰੇ ਰਾਤ। ਦਿਨੇ ਨਾਲ ਤੁਰਿਆ ਜਾਂਦਾ ਵੀ ਪਾਠ ਕਰੀ ਜਾਵੇ। ਸੁਖਮਨੀ ਸਾਹਿਬ ਦੇ ਜਵਾਨੀ ਕੰਠ ਸੀ ਉਸ ਵੇਲੇ, ਦਸਮ ਪਿਤਾ ਜੀ ਦੇ ਵੇਲੇ। ਆਖੋ ਵਾਹਿਗੁਰੂ। ਜਿਹਦੇ ਲੋਕ ਬਹੁਤੇ ਪੜ੍ਹੇ ਨਹੀਂ ਸੀ, ਪਿਆਰ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ। ਸੁਖਮਨੀ ਸਾਹਿਬ ਪੜ੍ਹੀ ਜਾਣਾ, ਪੜ੍ਹੀ ਜਾਣਾ, ਪੜ੍ਹੀ ਜਾਣਾ। ਕਰ ਲਿਆ ਕਰੋ ਜੇ ਤਰ੍ਹਾਂ। ਆਖੋ ਵਾਹਿਗੁਰੂ। ਮੰਜ਼ਲਾਂ ਮਾਰਦਿਆਂ ਮਾਰਦਿਆਂ ਮਾਰਦਿਆਂ ਮਾਰਦਿਆਂ ਇੱਕ ਦਿਨ ਸਤਲੁਜ ਦਰਿਆ ਦੇ ਕੰਢੇ 'ਤੇ ਪਹੁੰਚ ਗਏ। ਕਿਹੜੇ ਦਰਿਆ 'ਤੇ? ਕਿੱਥੇ ਵਗਦਾ ਹੈ? ਹਾਂਜੀ ਕਵਿਤਾ ਤੂੰ ਨਹੀਂ ਬੋਲੀ, ਤੈਨੂੰ ਨਹੀਂ ਪਤਾ, ਲੋ ਸੁਣ ਲਓ। ਇਹ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਵਹਿੰਦਾ ਸੀ ਕਿਸੇ ਵੇਲੇ, ਕਿਲ੍ਹੇ ਦੇ ਥੱਲਿਓਂ ਦੀ ਵਹਿੰਦਾ ਸੀ, ਵਗਦਾ ਸੀ ਕਿਲ੍ਹੇ। ਉਦੋਂ ਜਦੋਂ ਮਹਾਰਾਜ ਪਾਤਸ਼ਾਹ ਇੱਥੇ ਸੀ, ਕਿਲ੍ਹੇ ਦੀਆਂ ਦੀਵਾਰਾਂ ਦੇ ਨਾਲ ਵਗਦਾ ਸੀ ਇਹ। ਹੁਣ ਪਿੱਛੇ ਹਟਦਾ ਹਟਦਾ ਹਟਦਾ ਹਟਦਾ ਦੂਰ ਹੋ ਗਿਆ, 2.5-3 ਮੀਲ ਦੂਰ ਚਲਿਆ ਗਿਆ। ਆਖੋ ਵਾਹਿਗੁਰੂ। ਉਹ ਜਦੋਂ ਸਤਲੁਜ ਦਰਿਆ ਦੇ ਕੰਢੇ 'ਤੇ ਚਲੇ ਗਏ ਤਾਂ ਸਾਰੀ ਸੰਗਤ ਨੇ ਆਖਿਆ ਵੀ ਆਪਾਂ ਆਰਾਮ ਕਰਨਾ ਵਾ, ਸਵੇਰੇ ਚੱਲਾਂਗੇ। ਉਹ ਸੁਖਮਨੀ ਸਾਹਿਬ ਪੜ੍ਹਦਾ ਪੜ੍ਹਦਾ ਪੜ੍ਹਦਾ ਪੜ੍ਹਦਾ ਜਥੇਦਾਰ ਦੇ ਕੋਲ ਜਾ ਕੇ ਇੱਕ ਇੱਥੇ ਹੱਥ ਪਾਇਆ, ਵੇਖੋ ਇੱਥੇ, ਇੱਕ ਇੱਥੇ ਹੱਥ ਪਾਇਆ, ਓ ਲੇਟਾਂ ਕਦੀਆਂ ਜਗਦੀਆਂ? ਭਾਈ ਜੇਠਾ ਕਹਿੰਦਾ ਉਹ ਲੇਟਾਂ ਕਦੀਆਂ ਜਗਦੀਆਂ? ਅਤੇ ਜਥੇਦਾਰ ਨੇ ਆਖਿਆ ਉਹ ਆਨੰਦਗੜ੍ਹ ਦੇ ਕਿਲ੍ਹੇ ਦੀਆਂ ਲਾਈਟਾਂ ਨੇ, ਉਹ ਦੀਵੇ ਉੱਥੇ ਜਗ ਰਹੇ। ਉਦੋਂ ਬੱਤੀਆਂ 'ਤੇ ਸੀ ਨਹੀਂ, ਵੱਡੀਆਂ ਵੱਡੀਆਂ ਲੈਂਪਾਂ ਜਗਾ ਕੇ ਰੱਖੀਆਂ ਕਿਲ੍ਹੇ ਦੇ ਉੱਤੇ। ਉਹ 'ਤੇ ਸੌਂ ਗਏ,

ਬਸਵੰਤ ਸਿੰਘ ਮਹਾਰਾਜ ਅਤੇ ਅਕਾਲ ਪੁਰਖ ਦੇ ਭਰੋਸੇ ਦੇ ਉੱਤੇ ਕੋਈ ਬੇੜੀ ਦੀ ਇੰਤਜ਼ਾਰ ਹੀ ਨਹੀਂ ਕੀਤੀ। ਸਮਾਨ ਤਾਂ ਕੋਲ ਕੋਈ ਨਹੀਂ ਸੀ, ਕੋਈ ਪੜ੍ਹਨਾ ਤਾਂ ਸੀ ਹੀ ਨਹੀਂ ਸਮਾਨ ਦੀਆਂ, ਇਕੱਲਾ ਹੀ ਸੀ ਵਿਚਾਰਾ। ਛਾਲ ਮਾਰਤੀ ਵਗਦੇ ਪਾਣੀ 'ਚ, ਅਤੇ ਪਾਣੀ ਉਦੋਂ ਤਾਂ ਭਾਖੜਾ ਡੈਮ ਵੱਜਾ ਨਹੀਂ ਸੀ, ਕਿੰਨਾ ਪਾਣੀ ਤੇਜ਼ ਹੋਊ ਉਸ ਵੇਲੇ, ਜਿਹਦੇ ਭਰੋਸੇ 'ਤੇ ਛਾਲ ਮਾਰਤੀ ਉਹਨੇ ਨੰਗਾ ਲਿਆ, ਅੱਗੇ ਲੰਘ ਗਿਆ, ਨਾਲੇ ਕੱਪੜੇ ਐਂ ਝਾੜੀ ਜਾਣਾ, ਨਾਲੇ ਕਹਿੰਦਾ ਪ੍ਰਭਕੇ ਸਿਮਰਨ ਗਰਬਨਾ ਉਸੇ, ਪ੍ਰਭਕੇ ਸਿਮਰਨ ਦੁੱਖ ਜਾਣ ਉਸੇ, ਪ੍ਰਭਕੇ ਸਿਮਰਨ ਕਾਲ ਪਰੇ, ਨਾਲੇ ਨੱਚੀ ਜਾਂਦਾ। ਜਥਾ ਵੀ ਸਵੇਰੇ ਲੰਘ ਆਇਆ, ਇਕੱਠੇ ਹੋ ਗਏ ਅਨੰਦਪੁਰ ਸਾਹਿਬ ਤੋਂ ਪਹਿਲੋਂ ਅੱਖ ਵਾਹਿਗੁਰੂ, ਸਾਰਿਆਂ ਨੇ ਇੱਕ ਦੂਸਰੇ ਨੂੰ ਦੱਸਿਆ ਤੂੰ ਕੀ ਭੇਟਾ ਲੈ ਕੇ ਆਇਆ। ਕਿਸੇ ਨੇ ਕਿਹਾ ਮੈਂ ਸੋਨਾ ਲੈ ਕੇ ਆਇਆ ਮਹਾਰਾਜ ਦੇ ਤੀਰਾਂ ਲਈ। ਕਾਹਦੇ ਲਈ? ਉੱਚੀ ਬੋਲਿਓ, ਚੜ੍ਹਦੀ ਕਲਾ ਜੀ, ਮਹਾਰਾਜ ਦੇ ਸੋਨਾ ਲੈ ਕੇ ਆਇਆ, ਕਿਉਂਕਿ ਮਹਾਰਾਜ ਦੇ ਹਰ ਤੀਰ ਦੇ ਉੱਤੇ ਸੋਨਾ ਲੱਗਾ ਹੁੰਦਾ ਸੀ। ਸੈਦਖਾਂ ਪਠਾਣ ਜਦੋਂ ਚੜ੍ਹ ਕੇ ਆਏ ਹਨ, ਤਾਂ ਭੈਣ ਨੇ ਬਥੇਰਾ ਸਮਝਾਇਆ ਸੀ ਅੱਖ ਵਾਹਿਗੁਰੂ। ਗੱਲਾਂ ਕਰਨ ਰਿਹਾ ਸੀ ਆਪਣੇ ਵਜ਼ੀਰਾਂ ਦੇ ਨਾਲ ਵੀ ਇੱਥੋਂ ਅਨੰਦਪੁਰ ਸਾਹਿਬ ਕਿੱਡੀ ਕੁ ਦੂਰ ਆ। ਕਹਿੰਦਾ ਜੀ ਤੇ ਇੱਕ ਰੋਪੜ ਤੋਂ ਖਲੋ ਕੇ ਚਿੱਠੀ, ਇੱਕ ਇੱਕ ਮੀਲ ਇੱਥੋਂ ਅੱਖ ਵਾਹਿਗੁਰੂ। ਹਾਲੀ ਬੈਠਾ ਅਤੇ ਮੰਜਾ ਡਾ ਕੇ ਅਤੇ ਨਾਲ ਫੌਜਾਂ 37,000 ਫੌਜ ਬਿਸਤਰੇ ਨੂੰ ਢੋ ਲਾ ਕੇ ਬੈਠਾ ਸੀ ਹੰਕਾਰੀ ਬਾਦਸ਼ਾਹ ਸੂਬੇਦਾਰ। ਉਹਦੇ ਪਾਵੇ ਵਿੱਚ ਆਣ ਕੇ ਥਾੜ ਕਰਦਾ ਤੀਰ ਵੱਜਾ ਗੁਰੂ ਗੋਬਿੰਦ ਸਿੰਘ ਦਾ, ਤੀਰ ਪੁੱਟਿਆ। ਉਹਨੇ ਆਖਿਆ ਤੀਰ ਕਿਹਦਾ ਹੋ ਸਕਦਾ ਹੈ? ਉਹ ਕਹਿਣ ਲੱਗੇ ਜੀ ਲਿਆਓ ਮੈਨੂੰ ਵਿਖਾਓ, ਨਾਲ ਦਾ ਸੂਬੇਦਾਰ ਕਹਿੰਦਾ। ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੀਰ ਆ, ਤੈਨੂੰ ਕਿੱਧਰ ਪਤਾ ਵਾ? ਮਹਾਰਾਜ ਵਾਹਦ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਜਿਹਦੇ ਤੀਰ ਨੂੰ ਸੋਨਾ ਲੱਗਾ ਹੈ। ਉਹ ਇਸ ਕਰਕੇ ਲੱਗਾ ਵੀ ਜੇ ਕੋਈ ਮਰ ਜਾਵੇ ਉਹਦਾ ਖਰਚਾ ਹੋ ਜਾਵੇ, ਜੇ ਕੋਈ ਜ਼ਖਮੀ ਆ ਤਾਂ ਇਲਾਜ ਕਰਾ ਲਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ। ਹਰ ਬੰਦਾ ਕਹਿ ਕੇ ਜਾਇਆ ਕਰੋ। ਇੱਕ ਬਚਨ ਗੁਰਬਾਣੀ 'ਚ ਲਿਖਿਆ ਰਾਮ ਗੋਬਿੰਦ ਜਪੇਂਦਿਆਂ ਹੋਆ ਮੁੱਖ ਪਵਿੱਤਰ। ਬੋਲੋ, ਜਿਹੜਾ ਝੂਠਾ ਸੀ ਨਾ, ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿਆ ਅਤੇ ਨਾਮ ਕਹਿ ਤਾਂ ਗੋਬਿੰਦ ਕਾ ਸੁੱਚੀ ਪਈ ਰਸਨਾ, ਇਹ ਰਸਨਾ ਸੁੱਚੀ ਹੋ ਗਈ। ਵਾਹਿਗੁਰੂ ਵਾਹਿਗੁਰੂ ਕਿਹਾ ਕਰੋ, ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਆ। ਅੱਛਾ, ਐਡੀ ਦੂਰ ਕਿੱਥੋਂ ਮਾਰਤਾ ਅਨੰਦਪੁਰ ਸਾਹਿਬ ਤੋਂ? ਵਜ਼ੀਰਾਂ ਨੇ ਨਾਲ ਦਿਆਂ ਸੂਬੇਦਾਰਾਂ ਨੇ ਆਖਿਆ ਮਹਾਰਾਜ ਤੁਹਾਨੂੰ ਹੁਣ ਵੀ ਕਹਿੰਦੇ, ਜਿਸ ਤਰ੍ਹਾਂ ਤੁਹਾਡੀ ਭੈਣ ਨੇ ਸਮਝਾਇਆ ਸੀ ਨਾ ਤੁਹਾਨੂੰ ਵੀ ਉੱਥੇ ਨਾ ਜਾ, ਉੱਥੇ ਨਾ ਜਾ, ਉੱਥੇ ਨਾ ਜਾ, ਉਹ ਤਾਂ ਵਲੀ ਖੁਦਾ ਏ, ਉਹ ਤਾਂ ਵਲੀ ਖੁਦਾ ਏ, ਤੂੰ ਕਹਿੰਦੇ ਨਾਲ ਲੜਨ ਤੁਰ ਪਿਆ ਹੈ। ਇੱਕ ਵਾਰ ਤਾਂ ਕਲੇਜਾ ਹਿੱਲਿਆ ਜਦੋਂ ਆਖਿਆ ਇਹ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਏ, ਇਹਨੂੰ ਸੋਨਿਆਂ ਦੇ ਧਾਰ ਲੱਗੀ, ਸੋਨਿਆਂ ਮੜਿਆ ਇਹਦੇ ਉੱਤੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੀਰ ਹੋ ਸਕਦਾ? ਇਹ ਤੁਰਿਆ ਆਇਆ ਤੁਰਿਆ ਆਇਆ, ਉੱਥੇ ਜਾ ਕੇ ਸੰਗਤ ਦੇ ਨਾਲ ਰਲ ਗਿਆ ਅਨੰਦਪੁਰ ਸਾਹਿਬ ਦੀ ਤਾਂ ਪਹਾੜੀ ਨੂੰ ਚੜ੍ਹੇ। ਤੁਸੀਂ ਨਹੀਂ ਵੇਖਿਆ ਉੱਤਰਾਂ ਦਾ ਅਨੰਦਪੁਰ ਸਾਹਿਬ? ਆਖੋ ਵਾਹਿਗੁਰੂ। ਮੇਰਾ 58 ਦਾ ਜਨਮ ਹੈ, ਆਖੋ ਵਾਹਿਗੁਰੂ। 5 ਸਾਲ ਦਾ ਸਾਂ ਜਦੋਂ ਪਿਓ ਦੀ ਉਂਗਲ ਫੜ ਕੇ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਆਈਏ, ਇੰਨਾ ਨਹੀਂ ਸੀ ਰਾਸ਼ਨ ਦਾ, ਤੂਤੀਆਂ ਨਹੀਂ ਵੱਜਦੀਆਂ ਉਦੋਂ। ਜਿੰਨੇ ਲੋਕ ਜਾਂਦੇ ਗਲਾਂ 'ਚ ਢੋਲਕੀਆਂ ਪਾਈਆਂ, ਸਤਿਨਾਮ ਵਾਹਿਗੁਰੂ ਸਤਿਨਾਮ ਵਾਹ, ਹੁਣ ਵਰਗੇ ਨਹੀਂ ਟਰੈਕਟਰਾਂ ਦੇ ਬੂਬੂ ਬੂਬੂ ਬੂਬੂ ਬੂ ਕਰਦੇ ਅਤੇ ਤੂਤੀਆਂ ਵਜਾਉਂਦੇ, ਨਾ। ਭੈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਡਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ। ਐਂ ਲੱਗਦਾ ਸੀ ਉਹ ਸਾਰੇ ਲੋਕ ਸੁਣਦੇ ਸੀ ਐਰਕਾਂ ਹੋਲੇ ਮਹੱਲੇ 'ਤੇ ਗਏ ਸਾਨੂੰ ਦਰਸ਼ਨ ਹੋਣੇ ਆ, ਕੋਈ ਆਪੋ ਦਰੀ ਨਹੀਂ ਕਰਦਾ। ਔਖਾ ਸੀ, ਜਿੱਥੇ ਹੁਣ ਕੇਸਗੜ੍ਹ ਸਾਹਿਬ ਹੈ ਨਾ, ਇਸ ਪਾਸਿਓਂ ਇੱਕ ਪਹਾੜੀ ਦੇ ਵਿੱਚੋਂ ਦੀ ਇੱਕ ਨਿੱਕਾ ਜਿਹਾ ਦਰਿਆ ਵਗਦਾ ਸੀ, ਮੈਂ ਵੇਖਿਆ। ਉੱਤੋਂ ਦੀ ਕੋਈ ਰਾਹ ਨਹੀਂ ਸੀ ਪੱਕਾ, ਕੇਸਗੜ੍ਹ ਸਾਹਿਬ ਤੋਂ ਥੱਲੇ ਘਾਹ ਨੂੰ ਫੜ ਫੜ ਕੇ ਥੱਲੇ ਉਤਰੀਦਾ ਸੀ ਦਰਿਆ 'ਚ, ਨਿੱਕਾ ਜਿਹਾ ਪਾਣੀ ਦਾ ਚਸ਼ਮਾ ਫੁੱਟਦਾ ਸੀ।
ਉਹਦੇ ਵਿੱਚੋਂ ਦੀ ਜੁੱਤੀਆਂ ਲਾ ਕੇ ਲੁਕੀ ਅਤੇ ਘਾਹ ਨੂੰ ਫੜ ਫੜ ਕੇ, ਬੂਟਿਆਂ ਨੂੰ ਫੜ ਫੜ ਕੇ, ਜਿਹੜੇ ਬੱਚੇ ਲਿਆਉਂਦੇ ਨਿੱਕੇ ਨਿੱਕੇ ਉਹਨਾਂ ਨੂੰ ਤਾਂ ਮੋਢਿਆਂ ਦੇ ਭਾਲ ਭਾਲ ਕੇ ਆਪਣੇ ਬਜ਼ੁਰਗਾਂ ਨੇ, ਅਤੇ ਤਾਂ ਚੜ੍ਹਦੇ ਸੀ ਉਹ ਆਨੰਦਗੜ੍ਹ ਸਾਹਿਬ ਦੇ ਵਿੱਚ ਜਾਂਦੇ ਸੀ ਉਦੋਂ, ਜਦੋਂ ਦੀ ਮੈਂ ਗੱਲ ਕਰਦਾ। ਆਖੋ ਵਾਹਿਗੁਰੂ, ਇਹ ਤਾਂ ਉਦੋਂ ਤੋਂ ਵੀ ਪਹਿਲਾਂ ਦੀ ਆ ਕਿਤੇ ਗੱਲ, ਕਿਹੜੀ? ਭਾਈ ਜੇਠੇ ਵਾਲੀ। ਭਾਈ ਜੇਠਾ ਅਤੇ ਸੰਗਤ ਉੱਥੇ ਪਹੁੰਚ ਗਏ। ਸੰਗਤ ਨੇ ਪੁੱਛਿਆ, ਭਾਈ ਤੂੰ ਕੀ ਲਿਆਇਆ? ਕਿਸੇ ਨੇ ਕਿਹਾ ਮੈਂ ਸੋਨਾ, ਕਿਸੇ ਨੇ ਕਿਹਾ ਮੈਂ ਹੀਰੇ, ਕਿਸੇ ਨੇ ਕਿਹਾ ਜਵਾਹਰਾਤ, ਕਿਸੇ ਨੇ ਕਿਹਾ ਮੈਂ ਰੇਸ਼ਮੀ ਕੱਪੜਾ ਲਿਆਇਆ ਸਿੰਘਾਂ ਲਈ, ਕਿਸੇ ਨੇ ਕੁਝ, ਕਿਸੇ ਨੇ ਕੁਝ। ਇਹਨੂੰ ਪੁੱਛਿਆ ਤੂੰ ਕੀ ਲਿਆਇਆ? ਕਹਿੰਦਾ ਉੱਤਮ ਸਲੋਕ ਸਾਧ ਕੇ ਬਚਨ ਮਲੀਕ ਲਾ ਲੇ ਰਤਨ ਸੁਨਤ ਕੁਮਾਵਤ ਹੋ ਤੋ ਦਾਸ ਆਪ ਤਰੇ ਲੋਕੇ ਨੇ ਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲੱਗ। ਉਹ ਹੋਰ ਹੀ ਦੁਨੀਆਂ ਵਿੱਚ ਤੁਰਿਆ ਫਿਰਦਾ ਹੈ, ਉਹਨੂੰ ਇਹ ਚੇਤਾ ਹੀ ਨਹੀਂ ਵੀ ਇਹ ਮੈਨੂੰ ਪੁੱਛ ਰਿਹਾ ਵੀ ਤੂੰ ਕੀ ਲੈ ਕੇ ਆਇਆ। ਕਹਿੰਦਾ ਮੈਂ ਸੁਗਨੀ ਸਾਹਿਬ ਲੈ ਕੇ ਆਇਆ, ਤੁਹਾਡੇ ਕੋਲ ਹੀਰੇ ਨੇ ਜਵਾਹਰਾਤ ਆ, ਮੇਰੇ ਕੋਲ ਸੁਗਨੀ ਸਾਹਿਬ ਆ। ਉਹਨੇ ਆਖਿਆ ਆਪੇ, ਚੱਲ ਕੋਈ ਗੱਲ ਨਹੀਂ, ਮਹਾਰਾਜ ਬੈਠੇ ਉੱਥੇ ਤਖਤ ਦੇ ਉੱਤੇ, ਜਦੋਂ ਜਾਏਗਾ ਝਿੜਕਾਂ ਖਾਣਗੇ, ਜਿਤਨਾ ਇਤਨਾ ਚ ਕਰਦਾ ਜਾਏਗਾ, ਜਿਸ ਵੱਖਰ ਕੋ ਲੈਣ ਤੂੰ ਆਇਆ ਪੂਰੇ ਗੁਰਕਾ ਸਨ ਵਿਦੇਸ਼, ਇਤਨਾ ਕਰਦਾ ਇਹਨਾਂ ਨਾਲ ਨੱਚਦਾ ਹੈ। ਜਦੋਂ ਮੇਰੇ ਸਾਹਿਬ ਤੇਰੇ ਮੱਥੇ ਲੱਗੇ, ਤੂੰ ਉਹਨਾਂ ਦੇ ਮੱਥੇ ਲੱਗਿਓ ਨਾ, ਝਿੜਕਾਂ ਪੈਣਗੀਆਂ। ਉਹਨੂੰ ਨਹੀਂ ਸੀ ਪਤਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਬੋਲੋ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮਿੱਠ ਉਹਨਾਂ ਨੂੰ ਨਹੀਂ ਪਤਾ ਵੀ ਉਹਨੇ ਕਿਸੇ ਨੂੰ ਝਿੜਕ ਨਹੀਂ ਮਾਰਨੀ, ਜਿਸ ਤਰ੍ਹਾਂ ਦਾ ਵੀ ਆਵੇ। ਆਖੋ ਵਾਹਿਗੁਰੂ। ਪਹੁੰਚ ਗਏ ਜਿਹੜੇ ਸੇਠ ਸੀ, ਜਿਹੜੇ ਸੁਚੇਤ ਆ ਰੁਮਾਲ ਵਾਲਾ ਇਤਰਾ ਬੋ, ਜਿਹੜੇ ਸੋਨਾ ਲੈ ਕੇ ਆਏ ਸੀ ਮਹਾਰਾਜ ਪਾਤਸ਼ਾਹ ਨੇ, ਉਹਨਾਂ ਕੋਲੋਂ ਸੋਨਾ ਲੈ ਕੇ ਉੱਥੇ ਇੱਕ ਸੇਵਾਦਾਰ ਨੇ ਫੜ ਲਿਆ, ਜਿਹੜਾ ਦੂਸਰਾ ਕੱਪੜਾ ਲੈ ਕੇ ਆਏ ਉਹ ਵੀ ਰੱਖ ਲਿਆ। ਆਖੋ ਵਾਹਿਗੁਰੂ। ਸਾਰੀ ਸੰਗਤ ਦੀ ਲਾਈਨ ਜਿਹੜੀ ਖਤਮ ਹੋ ਗਈ ਅਤੇ ਪਿੱਛੇ ਇਹ ਰਹਿ ਗਿਆ। ਹੁਣ ਜਥੇਦਾਰ ਜਿਹੜਾ ਹੰਕਾਰ ਦਾ ਜਥੇਦਾਰ ਵੈਸੇ ਹੁੰਦੇ ਹੀ ਹੰਕਾਰੀ ਆ, ਜਿਹਦੇ ਨਾਮ ਨਾਲ ਜਥੇਦਾਰ ਲੱਗ ਗਿਆ ਨਾ ਉਹ ਪੂਛ ਲੱਗ ਗਈ। ਹੁਣ ਹਰ ਬੰਦੇ ਨਾਲ ਗੱਲ ਨਹੀਂ ਕਰਦੇ, ਤੁਸੀਂ ਫਤਿਹ ਵੀ ਬੁਲਾਓਗੇ ਨਾ। ਅੱਖ ਵਾਹਿਗੁਰੂ ਅਤੇ ਉਹ ਆਖਣਗੇ ਚਲੋ, ਵਾਹਿਗੁਰੂ ਜੀ ਕਾ ਖਾਲਸਾ। ਇਹ ਕਿਸੇ ਕਰਮਾਂ ਵਾਲੇ ਦੇ ਮੂੰਹੋਂ ਨਿਕਲਦੇ। ਢਾਡੀ ਕਹਿੰਦੇ ਹੁੰਦੇ, ਢਾਡੀ ਜਿਹਦੀ ਰੱਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ। ਰੱਗ ਜਿਹਦੇ ਰੱਗ ਵਿੱਚ ਫਤਿਹ ਹੈ ਨਾ ਸੱਚੇ ਦਿਲੋਂ, ਉਹਦੀ ਜੱਗ ਵਿੱਚ ਫਤਿਹ ਹੁੰਦੀ। ਭਾਈ ਜੇਠਾ ਗਿਆ ਗਾਂ ਅਤੇ ਜਾ ਕੇ ਵੇਖਿਆ ਵੀ ਮੇਰੇ ਕੋਲ ਤਾਂ ਰੱਖਣ ਨੂੰ ਕੁਛ ਨਹੀਂ। ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ ਉੱਧਰ ਜਾਣ ਕੇ ਨਹੀਂ ਵੇਖਿਆ ਵੀ ਤੂੰ ਤਾਂ ਲਿਆਂਦਾ ਹੀ ਕੁਝ ਨਹੀਂ, ਤੇਰੇ ਵੱਲ ਵੇਖਾਂ ਕੀ। ਇਸ ਤਰ੍ਹਾਂ ਦਾ ਵੀ ਉਹ ਮਨ ਵਿੱਚ ਸੋਚਿਆ ਵੀ ਮੇਰੇ ਵੱਲ ਤਾਂ ਨਹੀਂ ਵੇਖਿਆ। ਜਿਹੜੇ ਇਸ ਤਰ੍ਹਾਂ ਦੇ ਰੱਬ ਦੇ ਪਿਆਰੇ ਹੁੰਦੇ ਆ, ਉਹ ਸਰੀਰ ਦੇ ਬੜੇ ਹੌਲੇ ਹੁੰਦੇ ਆ ਅਤੇ ਬੜੇ ਕੁਸ਼ਲ ਹੁੰਦੇ। ਉਹਨੇ ਛਾਲ ਮਾਰ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਬਹਿ ਗਿਆ। ਉਹ ਜਿਹਨਾਂ 'ਤੇ ਸੋਨਾ ਲਿਆਂਦਾ ਉਹ ਥੱਲੇ ਬਹਿ ਗਏ, ਜਿਹਨਾਂ ਬੜੇ ਬੜੇ ਹੀਰੇ ਲਿਆਂਦੇ ਉਹ ਥੱਲੇ ਬਹਿ ਗਏ, ਅਤੇ ਉਹ ਨਿੱਕਾ ਜਿਹਾ ਬੱਚਾ ਜਿਹਨੂੰ ਆਪਣੇ ਪਿਓ ਦੀ ਗੋਦ 'ਚ ਬਹਿੰਦਾ ਉਹ ਮਹਾਰਾਜ ਦੀ ਗੋਦ 'ਚ ਬਹਿ ਕੇ ਜਾ ਕੇ, ਅਤੇ ਮਹਾਰਾਜ ਨੇ ਉਹਦੇ ਸਿਰ ਥੱਲੇ ਹੱਥ ਰੱਖ ਲਿਆ ਅਤੇ ਉਹ ਬੱਚਿਆਂ ਵਾਂਗੂੰ ਇਸ ਤਰ੍ਹਾਂ ਤਾਂ ਵੇਖੇ, ਦੋ ਕੁ ਮਿੰਟ ਵੇਖ ਕੇ ਅੱਖਾਂ 'ਚ ਅੱਖਾਂ ਪਈਆਂ, ਅਤੇ ਉਹ ਕਹਿੰਦਾ ਉਹ ਮੈਂਡਾ ਮਾਈ, ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਵੀ ਮੇਰੇ ਆ ਮਾਈਆ, ਮੇਰੇ ਆ ਮਾਲਕਾ, ਉਹ ਮੈਂਡਾ ਮਾਈ, ਮੈਂਡਾ ਮਾਈ। ਤਿੰਨ ਚਾਰ ਵਿਤ ਕੀਤਾ, ਪੰਜ ਵਾਰ ਕੀਤਾ, ਅਤੇ ਫਿਰ ਸਰਕਾਰ ਨੇ ਉਹਦੀਆਂ ਅੱਖਾਂ 'ਚ ਅੱਖਾਂ ਪਾਈਆਂ ਅਤੇ ਆਖਿਆ ਆ ਮੈਂਡਾ ਮਾਈ, ਜੇ ਤੂੰ ਮੈਨੂੰ ਕਹਿੰਦਾ ਨਾ ਮੈਂਡਾ ਮਾਈ ਤਾਂ ਮੈਂ ਤੈਨੂੰ ਕਹਿੰਦਾ ਮੈਂਡਾ ਮਾਈ, ਤੂੰ ਮੇਰਾ ਮਾਈ ਹੈ, ਤੂੰ ਇਸ ਗੁਰੂ ਨਾਨਕ ਦੇ ਘਰ ਦਾ ਆਸ਼ਕ ਹੈ, ਤੂੰ ਮੇਰਾ ਰੱਬ ਹੈ। ਉਹਦਾ ਨਾਮ ਪੈ ਗਿਆ ਮੈਂਡਾ ਮਾਈ। ਫਿਰ ਉਹਨੇ ਮੌਜ ਵਿੱਚ ਆਏ ਨੇ ਆਖਿਆ ਉਹ ਮੇਰੇ ਸਤਿਗੁਰੂ ਪੂਰੇ,
ਸਤਿਗੁਰੂ ਸਾਹਿਬ ਉਹਦੇ ਵੱਲ ਵੇਖ ਕੇ ਕਹਿੰਦਾ ਉਹ ਮੇਰੇ ਸਤਿਗੁਰੂ ਪੂਰੇ। ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਨੇ ਉਹਨੂੰ ਇੰਨਾ ਮਾਣ ਵਾਲਿਆ ਸਤਿਗੁਰੂ ਕਹਿਤਾ। ਦਿਨ ਲੰਘਦੇ ਗਏ, ਜਿਹੜੇ ਜਥੇਦਾਰ ਸੀ ਨਾ ਜਥੇਦਾਰ ਉੱਥੋਂ ਦੇ ਪ੍ਰਬੰਧਕ ਆਨੰਦਪੁਰ ਸਾਹਿਬ ਦੇ, ਅੱਜ ਵੀ ਇਸ ਤਰ੍ਹਾਂ ਹੀ। ਕਿਸੇ ਦਿਨ ਜਾ ਕੇ ਤੁਸੀਂ ਜਾ ਕੇ ਪੁੱਛੋ ਵੀ ਕਮਰਾ ਦਿਓ ਜੀ, ਉਹ ਕਹਿੰਦੇ ਕਮਰਾ ਹੈ ਨਹੀਂ। ਇਹਨਾਂ ਦੇ ਮੂੰਹ 'ਤੇ ਨਾ ਹੀ ਚੜ੍ਹ ਗਈ, ਸਾਰੀਆਂ ਸਰਾਵਾਂ ਖਾਲੀ ਪਈਆਂ, ਬਿਸਤਰੇ ਖਰਾਬ ਹੋ ਗਏ ਨੇ, ਟੂਟੀਆਂ ਖਰਾਬ ਹੋ ਗਈਆਂ, ਵਾਸ਼ਰੂਮ ਖਰਾਬ ਹੋ ਗਏ ਨੇ। ਆਖਿਰ ਕਿਸੇ ਨੂੰ ਦਿਓਗੇ ਤਾਂ ਸਫਾਈ ਹੋਊ। ਆਖੋ ਵਾਹਿਗੁਰੂ, ਨਹੀਂ ਦਿੰਦੇ ਕਿਸੇ ਨੂੰ ਕਮਰਾ। ਉਹੋ ਹੀ ਜਥੇਦਾਰ ਨੇ ਉਦੋਂ ਵਾਲੇ, ਇੱਕ ਮਹਾਤਮਾ ਹੁੰਦਾ ਸੀ, ਆਖੋ ਵਾਹਿਗੁਰੂ, ਬੰਗਲਾ ਸਾਹਿਬ ਨਾ ਬਿੱਲੀਆਂ ਬੜੀਆਂ ਹੁੰਦੀਆਂ ਸੀ, ਬਿੱਲੀਆਂ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਬਾਬਾ ਇੱਥੇ, ਕਹਿੰਦਾ ਜਿੰਨੇ ਪ੍ਰਬੰਧਕ ਮਰੇ ਨੇ ਨਾ, ਇਹ ਸਭ ਬਿੱਲੀਆਂ ਬਣ ਕੇ, ਇਹਨਾਂ ਦਾ ਜੀ ਨਹੀਂ ਕਰਦਾ ਹੁਣ ਬੰਗਲਾ ਸਾਹਿਬ ਨੂੰ ਛੱਡਣ ਨੂੰ। ਅਤੇ ਅਕਾਲ ਪੁਰਖ ਨੇ ਆਖਿਆ, ਲਓ ਇੱਥੇ ਤੁਰੇ ਫਿਰੋ, ਨਾਲੇ ਗੁੜਗੜ ਖਾਂਦੇ ਰਹੋ, ਰੋਟੀਆਂ ਖਾਂਦੇ ਰਹੋ, ਦਾਲਾਂ ਖਾਂਦੇ ਰਹੋ, ਬਥੇਰਾ ਕੁਝ ਇੱਥੇ। ਉਹਨਾਂ ਨੇ ਵੀ ਵੇਖਿਆ ਵੀ ਮਹਾਰਾਜ ਤੇ ਇਹਨੂੰ ਪਿਆਰ ਬੜਾ ਕਰਦੇ। ਕਿਹਨੂੰ ਜੀ? ਬੋਲੋ ਸਾਰੇ, ਬੋਲੋ ਮੈਂਡਾ ਮਾਈ। ਉਹ ਮੈਂਡਾ ਮਾਈ, ਬੋਲੋ ਉਹ ਮੈਂਡਾ ਮਾਈ, ਉਹਨੂੰ ਪਿਆਰ ਕਰਨ ਲੱਗ ਪਏ ਗੁਰੂ। ਉਹ ਤਾਂ ਅੰਦਰ ਵੇਖਦਾ ਨਾ, ਜਿਨ ਮਨ ਹੋਰ ਸੇ ਕਾਢੇ, ਉਹ ਤਾਂ ਅੰਦਰ ਦੀਆਂ ਗੱਲਾਂ ਜਾਣਦਾ ਸੀ। ਗੁਰੂ ਗੋਬਿੰਦ ਸਿੰਘ ਘੜ ਘੜ ਕੇ ਭਲੇ ਬੁਰੇ ਕੀ ਅੰਦਰ ਦੀਆਂ ਪਛਾਣਨ ਵਾਲੇ ਨੇ ਉਹਨੂੰ ਕਿਹਾ ਵੀ ਤੂੰ ਰੋਜ਼ ਆਉਣਾ ਹੈ ਸਤਸੰਗਤ ਵਿੱਚ, ਅਤੇ ਰੋਜ਼ ਤੂੰ ਇਤਨਾ ਹੀ ਸੁਖਨੀ ਸਾਹਿਬ ਪੜ੍ਹਦੇ ਆਉਣਾ ਜਿੱਤਰ ਅੱਗੇ ਪੜ੍ਹਦਾ ਸੈਂ। ਜਿਹੜੇ ਲੋਕ ਕਹਿੰਦੇ ਸੀ ਨਾ ਇਹਨੂੰ ਮਾਰ ਪਊਗੀ, ਮਹਾਰਾਜ ਇਹਨੂੰ ਮਾਰਨਗੇ, ਸੁਖਮਨੀ ਸਾਹਿਬ ਕਿਤਨਾ ਪੜ੍ਹਦਾ, ਨੱਚਦਾ ਇਹ ਨਾਲੇ, ਉਹਨਾਂ ਦੇ ਮੂੰਹ 'ਤੇ ਚਪੇੜ ਵੱਜੀ ਜਦੋਂ ਮੇਰੇ ਸਤਿਗੁਰੂ ਨੇ ਆਖਿਆ ਇੱਕ ਦਿਨ ਮੈਂਡਾ ਮਾਈ ਕਿਤੇ ਨਾ ਆਇਆ। ਸੁਣਿਓ, ਉਹਨੂੰ ਕੋਈ ਕੰਮ ਪੈ ਗਿਆ ਤਾਂ ਨਾ ਆਇਆ। ਕੌਣ? ਅਤੇ ਮੇਰੀ ਸਰਕਾਰ ਨੇ ਆਉਂਦੇ ਨੂੰ ਜੱਫੀ ਪਾ ਕੇ ਆਖਿਆ, ਮੈਂਡਾ ਮਾਈ ਤੂੰ ਕੱਲ੍ਹ ਆਇਆ ਨਹੀਂ, ਮੇਰਾ ਦਿਲ ਨਹੀਂ ਲੱਗਾ, ਇੰਨਾ ਪਿਆਰ ਕਰਦਾ ਜੀ। ਤੁਹਾਨੂੰ ਵੀ ਪੁੱਛਦਾ, ਸਾਡੇ ਕੋਲੋਂ ਕੰਨ ਨਹੀਂ ਹੈਗੇ ਸੁਣਨ ਵਾਲੇ, ਤੁਸੀਂ ਇੱਕ ਦਿਨ ਗੈਰ ਹਾਜ਼ਰੀ ਗੁਰਦੁਆਰਿਆਂ ਕਰਦੇ ਹੋ ਨਾ, ਤੁਹਾਨੂੰ ਵੀ ਪੁੱਛਦਾ। ਆਖੋ ਵਾਹਿਗੁਰੂ, ਸੇ ਦਿਸਣ ਨਿੱਤ ਖੜੀਆਂ, ਬੋਲੋ ਜਿਹੜੀਆਂ ਰੱਬ ਦੀਆਂ ਪਿਆਰੀਆਂ ਰੂਹ ਨੂੰ ਹੋਰ ਨਿਤਾ ਪ੍ਰਤੀ ਇੱਥੇ ਚੌਂਕੜੇ ਮਾਰ ਕੇ ਬੈਠੇ ਹੁੰਦੇ। ਮੈਂ ਜਦੋਂ ਅਮਰੀਕਾ ਹੁੰਦਾ ਨਾ, ਆਖੋ ਵਾਹਿਗੁਰੂ, ਇਹ ਚੈਨਲ ਲਾਉਣਾ ਅਤੇ ਕੁਝ ਕੁ ਸਿੱਖ ਇੱਥੇ ਪੱਕੇ ਹੀ ਨੇ ਜਿਹੜੇ ਰੋਜ਼ ਸਵੇਰੇ ਸ਼ਾਮ ਨੂੰ ਚੌਂਕੜੇ ਮਾਰ ਕੇ ਬੈਠੇ, ਉਹਨਾਂ ਦੇ ਦਰਸ਼ਨ ਹੁੰਦੇ। ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜੀਆ, ਗਲ ਦੇ ਵਿੱਚ ਉਹਨਾਂ ਦੇ ਰਤਨ ਜਵੇਹਰ ਲਾਲ ਜੁੜੇ ਪਏ, ਇਸ ਤਰ੍ਹਾਂ ਬੋਲਦੇ ਨੇ ਜਿਸ ਤਰ੍ਹਾਂ ਰਤਨ ਮੂੰਹ ਦੇ ਵਿੱਚੋਂ ਨਿਕਲਦੇ। ਮੈਂਡਾ ਮਾਈ ਤੂੰ ਆਇਆ ਨਹੀਂ, ਮੇਰਾ ਦਿਲ ਨਹੀਂ ਲੱਗਾ। ਹਾਏ ਹਾਏ, ਜਿਹੜੇ ਪ੍ਰਬੰਧਕ ਸੀ ਉੱਥੇ ਅਤੇ ਜਿਹੜੇ ਜਥੇਦਾਰ ਸਾਹਿਬ ਆਏ ਸੀ, ਉਹਨਾਂ ਨੂੰ ਅੱਗ ਲੱਗ ਗਈ। ਅੱਗ ਆ ਕੱਲ੍ਹ ਦਾ ਆਇਆ, ਜਿਹਨੇ ਚੜ੍ਹਾਇਆ ਕੁਝ ਨਹੀਂ। ਸਾਨੂੰ ਤਾਂ ਗੁਰੂ ਨੇ ਕਦੀ ਇਸ ਤਰ੍ਹਾਂ ਆਖਿਆ ਨਹੀਂ ਵੀ ਤੂੰ ਨਹੀਂ ਆਇਆ, ਸਾਡਾ ਦਿਲ ਨਹੀਂ ਲੱਗਾ। ਉਹਨਾਂ ਆਖਿਆ ਕੋਈ ਗੱਲ ਨਹੀਂ, ਫਿਰ ਇੱਕ ਦੋ ਦਿਨ ਵੇਖ। ਉਹਨਾਂ ਨੇ ਹੁਣ ਗੁਰਮਤਾ ਕੀਤਾ, ਮੇਰੇ ਅੰਦਰ ਦੀਆਂ ਜਾਨਣ ਵਾਲੇ ਸਾਹਿਬ ਨੇ ਆਖਿਆ, ਮੈਂਡਾ ਮਾਈ ਇਹ ਲੋਕ ਤੇਰੇ ਨਾਲ ਈਰਖਾ ਕਰਨ ਲੱਗ ਪਏ। ਕਿਹਨੇ ਆਖਿਆ ਦੱਸੋ ਵੀਰ ਜੀ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਵੀ ਇਹ ਜਿਹੜੇ ਨੇ ਨਾ ਇਸ ਗੱਲੋਂ ਈਰਖਾ ਕਰਨ ਲੱਗ ਪਏ ਵੀ ਮੈਂ ਤੈਨੂੰ ਪਿਆਰ ਕਰਦਾ, ਜੇ ਇਹ ਵੀ ਉਸ ਲਾਇਕ ਹੁੰਦੇ ਤਾਂ ਮੈਂ ਤੁਹਾਡੇ ਉਹਨਾਂ ਨਾਲ ਵੀ ਕਰਦਾ। ਉਹ ਕਿੱਦਾਂ ਨਾ ਜਿਨ ਮਨ ਹੋਰ, ਉਹ ਲੋਕ ਨੇ ਉਹ। ਅਤੇ ਮੈਂਡਾ ਮਾਈ ਇਹ ਤੈਨੂੰ ਈਰਖਾ ਕਰਨ ਲੱਗ ਪਈ ਅਤੇ ਤੂੰ ਮੇਰੇ ਕਹਿਣ ਦੇ ਉੱਤੇ ਆਪਣੇ ਪਿੰਡ ਨੂੰ ਚੱਲਿਆ ਜਾ, ਇਹ ਤੈਨੂੰ ਮਾਰਨਗੇ। ਆਖੋ ਵਾਹਿਗੁਰੂ। ਉਹਨੇ ਅੱਖਾਂ ਚੱਖਾਂ ਪਾ ਕੇ ਆਖੀਆਂ, ਚਰਨਾਂ ਦਾ ਧਿਆਨ ਰੱਖ ਕੇ ਆਖਿਆ, ਉਹ ਮੇਰੇ ਸਾਹਿਬਾ, ਮੇਰਾ ਹੁਣ ਪਿੰਡ ਕਿਹੜਾ, ਮੇਰਾ ਨਗਰ ਕਿਹੜਾ? ਮੇਰਾ ਨਗਰ ਤਾਂ ਹੁਣ ਇਹੋ ਹੀ ਆ ਜਿੱਥੇ ਤੂੰ ਆ ਗਿਆ, ਜਿੱਥੇ ਤੇਰੇ ਚਰਨਾਂ ਦਾ ਆਸਰਾ ਮਿਲ ਗਿਆ। ਸਾਹਿਬ ਨੇ ਆਖਿਆ, ਮੈਂ ਤੈਨੂੰ ਦੁਬਾਰਾ ਕਹਿੰਦਾ ਤੂੰ ਚਲੇ ਜਾ, ਇਹਨਾਂ ਤੈਨੂੰ ਮਾਰਨਾ ਹੀ। ਉਹੀ ਗੱਲ ਹੋਈ। ਤੀਸਰੇ ਇੱਕ ਦਿਨ ਈਰਖਾਲੂ ਲੋਕ ਇਕੱਠੇ ਹੋ ਗਏ, ਡਾਂਗਾਂ ਲੈ ਲਈਆਂ। ਆਖੋ ਵਾਹਿਗੁਰੂ। ਕੀ ਲੈ ਲਈਆਂ?
ਤੇ ਜਿਹੜੀ ਗਲੀ ਦੇ ਵਿੱਚੋਂ ਗਾਉਂਦਾ ਆਉਂਦਾ ਸੀ ਨਾ, ਪ੍ਰਭ ਕੈ ਸਿਮਰਨ ਗਰਭ ਨਾ ਵੱਸੈ, ਪ੍ਰਭ ਕੈ ਸਿਮਰਨ ਦੁਖ ਜਮ ਨੱਸੇ, ਇੱਕ ਨੇ ਉਹਦੀਆਂ ਲੱਤਾਂ ਵਿੱਚ ਡਾਂਗ ਅੜਾ ਲਈਆਂ। ਕਿਹਦੇ? ਉੱਚੀ ਬੋਲੋ। ਲੱਤ 'ਚ ਲੱਤ ਅੜਾ ਕੇ, ਡਾਂਗ ਅੜਾ ਕੇ ਦੇਖ ਲਿਆ ਉਹਨੂੰ, ਦੇਹ ਡਾਂਗ ਤੇ ਡਾਂਗ, ਦੇਹ ਡਾਂਗ ਤੇ ਡਾਂਗ, ਬਾਹਾਂ ਪੰਤੀਆਂ, ਲੱਤਾਂ ਪੰਤੀਆਂ, ਇੰਨਾ ਕੁਝ ਉਹਦੀ ਬੇਅਦਬੀ ਕਰਤੀ। ਉਹ ਤਾਂ ਮਾਰਕ ਸੁੱਟ ਗਏ। ਇਹਨੇ ਥੋੜ੍ਹਾ ਥੋੜ੍ਹਾ ਰਿੜਦੇ ਨੇ, ਜਿਹੜਾ ਡੰਡਿਆਂ ਨਾਲ ਕੁੱਟਿਆ ਸੀ, ਇੱਕ ਡੰਡਾ ਨਾਲ ਫੜ ਲਿਆ ਹੱਥ 'ਚ, ਅਤੇ ਰਿੜਦਾ ਰਿੜਦਾ ਗੁਰੂ ਸਾਹਿਬ ਕੋਲ ਆ ਗਿਆ। ਅਤੇ ਸਾਹਿਬ ਨੇ ਗੱਲ ਨਾਲ ਲਾ ਕੇ ਆਖਿਆ, ਮੈਂ ਤੈਨੂੰ ਕਿਹਾ ਸੀ ਨਾ, ਦੱਸ ਮੈਨੂੰ ਕਿ ਤਰ੍ਹਾਂ ਦੇ ਬੰਦੇ ਸੀ ਉਹ। ਮਹਾਰਾਜ ਕੀ ਦੱਸਾਂ, ਉਹਨਾਂ ਦੇ ਸਿਰ 'ਤੇ ਵੀ ਪੱਗਾਂ ਸੀ, ਉਹ ਤੇਰੇ ਸਿੱਖ ਸੀ, ਉਹਨਾਂ ਦੇ ਸਿਰ 'ਤੇ ਪੱਗਾਂ, ਉਹਨਾਂ ਦੇ ਗੱਲ 'ਚ ਕਿਰਪਾਨਾਂ। ਮਹਾਰਾਜ ਉਹ ਵੀ ਇਸ ਤਰ੍ਹਾਂ ਦੇ ਅੱਕੜਾ ਪਾਇਆ ਸੀ, ਕਿਰਪਾਨ ਪਾਈ, ਕਛਿਹਰਾ ਪਾਇਆ, ਇਸ ਤਰ੍ਹਾਂ ਦੇ ਬਿਲਕੁਲ ਆਪਣੇ ਵਰਗੇ, ਤੁਹਾਡੇ ਵਰਗਾ ਸਰੂਪ ਸੀ ਉਹਨਾਂ ਦਾ। ਮੈਂ ਕੀ ਆਖਾਂ, ਮਹਾਰਾਜ ਉਹ ਇਸ ਤਰ੍ਹਾਂ ਦੇ ਹੀ ਸੀ ਜਿਸ ਤਰ੍ਹਾਂ ਦੇ ਆ ਸਾਰੇ ਸਿੱਖ ਬੈਠੇ। ਮਹਾਰਾਜ ਨੇ ਫਿਰ ਕਿਹਾ, ਮੈਡਮ ਆਈ, ਮੈਂ ਤੈਨੂੰ ਫਿਰ ਕਹਿੰਦਾ ਆਪਣੇ ਪਿੰਡ ਨੂੰ ਚੱਲ ਜਾਏ, ਤੇਰੇ ਨਾਲ ਬਹੁਤ ਪਿਆਰ ਵੈਰ ਕਰਨ ਲੱਗ ਪਏ, ਇਹਨਾਂ ਤੈਨੂੰ ਮਾਰਨਾ, ਇਹਨਾਂ ਮਾਰ ਵੀ ਦੇਣਾ ਤੈਨੂੰ। ਕਹਿੰਦਾ ਕੋਈ ਗੱਲ ਨਹੀਂ ਮਹਾਰਾਜ, ਇੱਥੇ ਮਰ ਜਾ, ਮਰੂੰ ਤਾਂ ਹਾਰ ਕੇ, ਇੱਥੇ ਮਰ ਜਾ, ਇਹਦੇ ਨਾਲੋਂ ਕੀ ਚੰਗਾ। ਮਹਾਰਾਜ ਮੈਂ ਜਾਣਾ ਨਹੀਂ ਜੋ ਹੁਣ ਤੈਨੂੰ ਛੱਡ ਕੇ। ਅਬ ਹਮ ਚੱਲੀ ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਇੱਥੇ ਤੇਰੇ ਕੋਲ ਆ ਗਿਆ। ਫਿਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਉਹਨੂੰ ਆਖਿਆ, ਨਹੀਂ ਬਚਨ ਮੰਨੀਦਾ, ਉਹ ਜਾ ਮੁਲਤਾਨ ਦੇ ਇਲਾਕੇ 'ਚ, ਤੈਨੂੰ ਸਿੱਖੀ ਦਾ ਪ੍ਰਚਾਰਕ ਬਣਾ ਕੇ ਭੇਜਣ ਲੱਗਾ, ਉਸ ਇਲਾਕੇ ਦੇ ਵਿੱਚ ਸਿੱਖੀ ਪੈਦਾ ਕਰ, ਲੋਕਾਂ ਨੂੰ ਸਮਝਾ। ਗੁਰਬਡ ਭਾਗੀ ਪਾਇਆ ਐਸਾ

ਮਾਰਗ ਕੀ ਹੁੰਦਾ ਜੀ? ਰਸਤਾ। ਭੁੱਲੇ ਸਨ ਕਈ ਜਨਮਾਂ ਦੇ, ਜਿਹਨੇ ਜਨਮਾਂ ਤੋਂ ਭੁੱਲਿਆ ਹੋਇਆ ਇਹਨੂੰ ਬਾਂਹ ਫੜ ਕੇ ਆਖਿਆ ਪੋਤਾ ਆਹ ਰਸਤਾ ਹੀ ਚਰਨ ਚਲੋ, ਆਹ ਰਸਤਾ ਹੀ ਮਿਟੇ ਪਾਪ, ਜਪੀ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ, ਆਹ ਰਸਤਾ ਹੀ ਸਤਸੰਗਤ ਵਿੱਚ ਚਲਿਆ ਜਾ। ਫਿਰ ਉੱਥੇ ਪਾਇਆ ਬਹੁਤ ਜ਼ਿਆਦਾ ਪਿਆਰ ਸੰਗਤਾਂ ਦੇ ਨਾਲ, ਅਤੇ ਤੜਾਂ ਦੇ ਤੜ ਸੰਗਤ ਇੱਥੇ ਆਉਣ ਲੱਗ ਪਈ ਆਨੰਦਪੁਰ ਸਾਹਿਬ। ਜਿਹੜੀ ਆਵੇ ਇਹ ਕਿਹੜੇ ਮਸੰਦ ਦੀ ਸੰਗਤ ਆ? ਉਹ ਆਖਣ ਲਈ ਕਿ ਮੈਂਡਾ ਮਾਈ ਦੀ ਸੰਗਤ ਆ। ਅਤੇ ਫਿਰ ਇੱਕ ਦਿਨ ਚਿੱਠੀ ਲਿਖੀ ਸਰਕਾਰ ਨੇ, ਮੈਂਡਾ ਮਾਈ ਕਿਤੇ ਆਣ ਕੇ ਦੀਦਾਰ ਬਖਸ਼, ਮੇਰਾ ਦਿਲ ਨਹੀਂ ਲੱਗਦਾ। ਕਿਤੇ ਉਹ ਵੀ ਧੰਨ ਲੋਕ ਹੋਣਗੇ ਜਿਨ੍ਹਾਂ ਨੂੰ ਗੁਰੂ ਇੰਨਾ ਪਿਆਰ ਕਰਦਾ ਹੋ। ਅੱਜ ਦੇ ਸ਼ਬਦ ਦੀ ਹੁਣ ਕਥਾ ਕਰੀਏ। ਅੱਜ ਨਵੇਂ ਪਾਤਸ਼ਾਹ ਦਾ ਦੂਸਰਾ ਸ਼ਬਦ ਹੈ, ਮਨ ਕੀ ਮਨ ਹੀ ਮਾਏ ਰਹੀ। ਬੋਲੋ, ਅੱਜ ਉੱਠਦੀਆਂ, ਕੱਲ੍ਹ ਉੱਠਦੀਆਂ, ਪਰਸੋਂ ਉੱਠਦੀਆਂ, ਮੈਂ ਹੁਣ ਮੈਂ ਉੱਠ ਹੀ ਖਲੋਇਆ ਭਾਜੀ, ਹੁਣ ਮੈਂ ਉੱਠ ਖਲੋਇਆ ਕਰਨਾ ਅੰਮ੍ਰਿਤ ਵੇਲੇ, ਮੈਂ ਮਨ ਬਣਾ ਲਿਆ ਉੱਠ ਖਲੋਇਆ ਕਰਨਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਹੀ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੇ, ਅੱਜ ਅਤੇ ਕੱਲ੍ਹ ਕਰਦਿਆਂ ਕਰਦਿਆਂ ਇੱਕ ਦਿਨ ਮੌਤ ਆ ਗਈ। ਮਨ ਕੀ ਮਨ ਕੀ ਮਨ ਕੀ ਮਨ ਹੀ ਮਾਏ ਰਹੀ, ਨਾ ਹਰ ਭਜੇ, ਨਾ ਪਰਮੇਸ਼ੁਰ ਦਾ ਸਿਮਰਨ ਕੀਤਾ, ਨਾ ਤੀਰਥ ਸੇਵੇ, ਇੱਥੇ ਤੀਰਥ ਦਾ ਅਰਥ ਕੀਤਾ ਸਾਧੂ, ਨਾ ਸਾਧੂਆਂ ਦੀ ਸੇਵਾ ਕੀਤੀ, ਅਤੇ ਚੋਟੀ ਆਣ ਕੇ ਮੌਤ ਨੇ ਇੱਥੋਂ ਚੋਟੀ ਫੜ ਲਈ। ਆਜਾ ਚੱਲੀਏ, ਇਹਦਾ ਇੱਥੇ ਰਹਿੰਦੇ ਰਹਿੰਦੇ ਦਾਰਾ ਮੀਤ ਪੂਤ ਰੱਥ ਸੰਪਤ ਧਨ ਪੂਰਨ ਸਭ ਮਈ, ਇਹਦੇ ਵਿੱਚ ਹੀ ਚਿੱਤ ਜੁੜ ਗਿਆ। ਆਇਆ ਹੀ ਰੱਬ ਦਾ ਸਿਮਰਨ ਕਰ,

ਇਹਦੇ ਵਿੱਚ ਫਸ ਗਿਆ। ਦਾਰਾ, ਮੀਤ, ਪੂਤ, ਰਥ, ਸੰਪਤੀ, ਧਨ, ਪੂਰਨ, ਸਭ ਮਈ। ਅਤੇ ਤੁਸੀਂ ਕਹੋ ਸੰਪਤ ਅਤੇ ਧਨ ਵੱਖਰੀ ਵੱਖਰੀ ਗੱਲ ਆ। ਸੰਪਤੀ, ਇੱਕ ਮੈਂ ਬੰਦੇ ਨੂੰ ਪੁੱਛਿਆ ਤੇਰੇ ਕੋਲ ਕਿੰਨੇ ਕੁ ਪੈਸੇ ਆ, ਕਹਿੰਦਾ ਦੋ ਤਿੰਨ ਪ੍ਰੋਪਰਟੀਆਂ ਨੇ। ਕੀ ਬੋਲੋ? ਬੜਾ ਭਰ ਕੇ ਬੋਲਦੇ ਕੀ? ਹਰ ਧਨ ਜਿਨੀ ਸੰਚਿਆ ਸਹੀ ਗੈਰ ਗੰਭੀਰ ਜੀਓ। ਜਿਨ੍ਹਾਂ ਨੇ ਪੈਸਾ ਇਕੱਠਾ ਦੀ ਜਗ੍ਹਾ 'ਤੇ ਮਾਇਆ ਦੀ ਜਗ੍ਹਾ 'ਤੇ ਨਾਮ ਇਕੱਠਾ ਕੀਤਾ ਨਾ, ਮੇਰਾ ਗੁਰੂ ਕਹਿੰਦਾ ਬੜੇ ਵੱਡੇ ਗੈਰ ਗੰਭੀਰ ਲੋਕ ਨੇ ਉਹ। ਦਾਰਾ, ਮੀਤ, ਪੂਤ, ਰਥ, ਸੰਪਤ, ਤਰਨ, ਪੂਰਨ, ਸਭ ਮਈ। ਅਵਰ ਸਗਲ ਮਿਥਿਆਏ ਜਾਣੋ, ਮਿਥਿਆਏ ਜਾਣੋ, ਹੋਰ ਕੁਛ ਸਭ ਕੁਝ ਨੂੰ ਝੂਠ ਮੰਨੋ, ਫਿਰ ਸੱਚ ਕੀ ਆ ਜੀ? ਭਜਨ ਰਾਮ ਕੋ ਸਹੀ, ਭਜਨ ਰਾਮ ਕੋ ਸਹੀ, ਭਜਨ ਹੋਰ ਸਭ ਕੁਝ ਝੂਠ ਆ, ਇੱਕ ਰਾਮ ਦਾ ਭਜਨ ਹੀ ਸੱਚ ਆ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਇਤਨਾ ਚੱਕਰ ਕੱਢਦਿਆਂ ਕਰਦਿਆਂ ਕਈ ਯੁੱਗਾਂ ਤੋਂ ਤੁਰੀ ਆਉਂਦੀ ਜੀਵ ਆਤਮਾ, ਕਦੀ ਕੁੱਤੀ ਕੁੱਤਾ, ਕਦੀ ਬਿੱਲੀ, ਕਦੀ ਕਾਂ, ਕਦੀ ਹਰਨ, ਇਹ ਸਾਰੀਆਂ ਦੁਨੀਆਂ 'ਚੋਂ ਫਿਰਦਿਆਂ ਫਿਰਦਿਆਂ ਮਾਨਸ ਦੇਹ ਲਈ, ਬੋਲੋ, ਇਤਨਾ ਕਰਦਿਆਂ ਕਰਦਿਆਂ ਮਾਨਸ ਦੇਹ ਇਹਨੇ ਲਈ। ਮੇਰਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀ ਦਾ ਨਾਮਾ ਸਰੂਪ ਕਹਿੰਦਾ, ਨਾਨਕ ਕਹਿਤ, ਬੋਲੋ, ਮਿਲਣ ਕੀ ਬਰੀਆ, ਸਾਰੇ ਬੋਲੋ ਮਿਲਣ ਕੀ, ਜੇ ਮਿਲਣ ਦਾ ਵੇਲਾ ਤਾਂ ਫਿਰ ਸਿਮਰਤ ਕਹਾ ਨਹੀਂ, ਸਿਮਰਤ ਕਹਾ ਨਹੀਂ, ਜੇ ਵੇਲਾ ਹੈ ਮਿਲਣ ਦਾ ਤਾਂ ਸਿਮਰਨ ਕਿਉਂ ਨਹੀਂ ਕਰਦਾ? ਵਾਹਿਗੁਰੂ।

ਆਖੋ ਸਤਨਾਮ ਸ੍ਰੀ। ਦੋ ਦਿਨ ਦਾਸ ਦੀ ਕਥਾ ਖੰਨੇ ਆ ਪਛੌੜੀਆਂ ਵਾਲੇ ਗੁਰਦੁਆਰੇ। ਜੇ ਤੁਹਾਡੇ 'ਚੋਂ ਕਿਸੇ ਉਦਮ ਕਰੋ ਤਾਂ ਬਹੁਤੀ ਦੂਰ ਨਹੀਂ ਖੰਨਾ। ਉਹ ਮੁਲਤਾਨ ਤੋਂ ਤੁਰ ਪਿਆ ਕੋ ਪਿਆਰਾ ਰੱਬ ਦਾ ਤੁਰ ਪਿਆ ਸੀ, ਕਿੱਥੇ ਪਹੁੰਚ ਗਿਆ? ਆਹ ਤਾਂ ਇੱਥੋਂ ਪੱਕੀ ਸੜਕ ਆ, ਜੀ ਟੀ ਰੋਡ ਆ, ਡੇਢ ਘੰਟੇ ਦਾ ਘੰਟੇ ਦਾ ਰਸਤਾ ਹੋ। ਜੇ ਆ ਸਕਦੇ ਹੋ ਤਾਂ ਬਹੁਤ ਮਿਹਰਬਾਨੀ, ਨਹੀਂ ਤਾਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ। ਦੋ ਦਿਨ ਬਾਅਦ, ਦੋ ਦਿਨ ਲਾ ਕੇ 14 ਤੋਂ 18 ਤੱਕ ਫਿਰ ਆਪ ਜੀ ਦੇ ਜੋੜੇ ਝਾੜੂੰਗਾ। ਭੁੱਲਾ ਨਾ ਚਿਤਾਰਿਓ, ਅਸੀਸ ਦਿਓ। ਇੱਥੇ ਮੈਨੂੰ ਬੱਚੀਆਂ ਨੇ ਕਿਹਾ ਸੀ ਅਸੀਂ ਕੇਸਕੀਆਂ ਬੰਨਣੀਆਂ, ਕੋਈ ਚੇਤਾ? ਇੱਥੇ ਬੱਚੀ ਹੈ ਬੈਠੀ, ਹੱਥ ਖੜਾ ਕਰੋ। ਨਿੱਕੀ ਇੱਕ ਬੱਚੀ ਸੀ, ਇੱਕ ਵੱਡੀ ਧੀ ਸੀ, ਬਟਕਾ ਬੱਧਾ ਸੀ। ਬਹੁਤੇ ਸੰਗਤ ਦੇ ਵਿੱਚ ਪਤਾ ਨਹੀਂ ਲੱਗਦਾ। ਕੇਸਕੀਆਂ ਬੰਨਣੀਆਂ ਸੀ ਉਹਨਾਂ ਨੇ, ਬੱਚੀਆਂ ਨੇ ਹੱਥ 'ਚ ਉਹਨਾਂ ਕਾਊਂਟਰ ਫੜੇ ਸੀ। ਕਾਊਂਟਰ ਪਤਾ ਤੁਹਾਨੂੰ ਕਾਊਂਟਰ ਕੀ ਹੁੰਦੇ? ਇੱਕ ਵਾਰ ਮੈਂ ਕਥਾ ਕਰਨ ਡਿਆ ਪੱਟੀ ਨਾਲ, ਸੋ ਤੁਸੀਂ ਇਹਦਾ ਅਮਨਦੀਪ ਸਿੰਘ ਹੈ ਨਾ, ਇਹਨਾਂ ਦਾ ਗੁਰਕ ਬਾਲਕਾ ਛੋਟਾ ਰਾਗੀ, ਇਹ ਬੜੀ ਜੁੜੀ ਸੰਗਤ ਪੱਟੀ ਮਾਝੇ ਦੇ ਵਿੱਚ। ਤੁਹਾਨੂੰ ਪਤਾ ਸਭ ਤੋਂ ਵੱਡਾ ਇਲਾਕਾ ਪੱਟੀ ਆ। ਉੱਥੇ ਮੈਂ ਕਥਾ ਕਰਨ ਡਿਆ, ਬੜੀ ਸੰਗਤ ਜੁੜੀ, ਬਾਬਾ ਗੁਰਬਚਨ ਸਿੰਘ ਵੀ ਵਿਧੀ ਚੰਦ ਵਾਲੇ ਬੈਠੇ, ਇਹ ਪਿੱਛੇ ਬੈਠਾ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ। ਮੈਂ ਪਿੱਛੇ ਭੌਂ ਕੇ ਇਤਨਾ ਵੇਖਿਆ, ਬੜਾ ਗੁੱਸੇ ਖੋਰਾ ਉਹ, ਅੱਖ ਵਾਹਿਗੁਰੂ, ਬੜੇ ਹੋਰ ਤਰ੍ਹਾਂ ਦੇ ਬੋਲ ਬੋਲੇ। ਇਹ ਜਿਹੜੀਆਂ ਤੁਹਾਡੀਆਂ ਹੈਗੀਆਂ ਨਾ ਕਾਊਂਟਰ, ਕਾਊਂਟਰ ਮੈਨੇ ਗਿਣਤੀ ਕਰ ਲਓ, ਤੁਸੀਂ ਵੀ ਕਾਊਂਟਰ ਕਰ ਲਓ, ਫਿਰ ਇੱਧਰ ਵੀ ਗਿਣਤੀ ਹੋਊਗੀ, ਨਹੀਂ ਪਤਾ ਲੱਗਾ। ਜੇ ਤੁਸੀਂ ਕਹੋ ਇਹੀ ਕੁਝ ਨਹੀਂ ਕੀਤਾ ਤਾਂ ਮਹਾਰਾਜ ਕਹਿੰਦੇ ਆ ਜਾ, ਕੋਈ ਗੱਲ ਨਹੀਂ, ਨਹੀਂ ਕੀਤਾ ਤਾਂ ਕੋਈ ਨਹੀਂ, ਮੈਂ ਜਿਹੜਾ ਨਹੀਂ ਕੁਝ ਵੀ ਕੀਤਾ ਉਹਨਾਂ ਨੂੰ ਬਖਸ਼ ਦੇਣਾ ਮੈਂ। ਜੇ ਤੁਸੀਂ ਕਾਊਂਟਰ ਕਰ ਰਹੇ ਹੋ, ਮੈਂ ਇੰਨੇ ਪਾਠ ਕੀਤੇ, ਇੰਨੇ ਪਾਠ ਕੀਤੇ, ਅਤੇ ਉਹਨੇ ਕਿਹਾ ਮੈਂ ਤੈਨੂੰ ਪੁੱਤ ਦਿੱਤੇ, ਧੀਆਂ ਦਿੱਤੀਆਂ, ਘਰ ਦਿੱਤੇ, ਆ ਜਾ ਫਿਰ ਗਿਣਤੀ ਕਰ ਲਈਏ, ਪਤਾ ਲੱਗ ਗਿਆ, ਆ ਜਾ ਫਿਰ। ਰੱਬ ਨਾਲ ਗਿਣਤੀ ਨਾ ਕਰੋ, ਲੇਖੇ ਕਤੇ ਨਾ ਛੁੱਟੀਏ, ਖਿਣ ਖਿਣ ਭੁੱਲਣਾ, ਭੁੱਲਾਂ ਨਾ ਚਿਤਾਰਨੀਆਂ, ਅਸੀਸ ਬਖਸ਼ੋ, ਗੁਰੂ ਕੇ ਕੀਰਤਨੀਏ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ, ਵਾਹਿਗੁਰੂ,
1: ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।
0: ਵਾਹਿਗੁਰੂ।

ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੀਗ ਬਹਾਦਰ ਸਿਮਰਿਐ ਘਰ ਨੌ ਨਿਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ

ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ

ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਉੱਤੇ

ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ, ਤਿਤ ਕਰ ਗਾਵੋ ਸੋਹਿਲਾ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਕਰ ਚੌਥਾ।

0: ਸ਼ਕਾਚਨ ਕਾਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸੱਚਮਿਆਓ, ਵੱਡੀ ਵਡਿਆਈ ਜਾਂ ਨਿਤਿ ਥਾਓ, ਵੱਡੀ ਵਡਿਆਈ ਹੀ ਜਾਣੇ ਵਾਲਾਓ, ਵੱਡੀ ਵਡਿਆਈ ਬੁੱਝੇ ਸੁਭਾਓ।

ਵਿਸਮਾਦ ਪਾਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਰਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉਸਕ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਕਰ ਕੁਦਰਤ ਵੇਦ ਪੁਰਾਣਿਕ ਦਿਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨ ਸਿਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ

0: ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾ ਕੀਤੀਆਂ ਕਣ ਕਹਾਣੀ।

بدي

0: ਵਾਹਿਗੁਰੂ ਜੀ ਕੀ ਫਤਿਹ।
1: ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਆਸ ਸਰ ਅਪਰ ਪਰੇ ਆਪਰ ਪਰੇ ਪਾਇਓ ਅਪਾਰ ਰਿਦ ਅੰਤਰ ਤਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਪਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਿਜ ਸੇ ਤੀਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ

ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਨ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ।

ਕਾਲ ਜਮ ਕੋ ਨਾ ਡੰਡ ਕਾਲ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਅਹਿਨਸ ਜਪ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਜਿਹ ਸਤਿਗੁਰ ਸਿਮਰੰਥ ਰਿ

रिद सिद्ध नव निध पावे, सोई रामदास गुर बलपण, मिल संगत तन तन करो।

सजन सचा पात साहो सिरसा हां दे साहो।

ਪੰਡਿਤ ਕੀਆਂ ਜਲਦੀ ਕਿਰਪ ਕਰ ਜਲ ਜਲ ਰੋਏ ਬੱਪੜੀ ਚੜ੍ਹ ਤੁਰਬੰਗਿਆਰ ਨਾਨਕ ਜਿਨ ਕਰਦਾ ਕਾਰਨ ਕੀ ਆ ਸੋ ਜਾਣੇ ਕਰਤਾ ਪੜ ਬਿਨ ਸਤਿਗੁਰ ਕਿਨੇ।

ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕੈ ਸੁਣ ਹੋ ਜਨ ਹੋ, ਇਸ ਸੰਜਮ ਦੁਖ ਜਾਏ, ਇਸ ਸੰਜਮ ਦੁਖ ਜਾਏ, ਪੌੜੀ ਸੇਵਕ ਤੀ ਸੰਤੋ, ਸੱਚੋ ਸੱਚ ਤੇ ਆਇਆ, ਉਹ ਨੀ ਮੰਦੇ ਪੈਰ ਨਾ ਰੱਖਿਓ।